ਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ

ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ।

ਸਭ ਧਿਆਵ ਹੈ, ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾ ਤਾਰਾ, ਹਰ ਧਿਆਵ ਹੋ ਸੰਤ ਹੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ।

ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵਹਿ ਤੁਧ ਜੀ ਸੇ ਜਨ

ਹੈ ਪਿਆਸਾ, ਤੁਮ ਹੈ ਸ਼ਾੜ ਕੋਈ ਅਵਰ ਨਾ ਧਿਆਉ, ਜੋ ਪਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸੁਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਝੇ।

ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤਹ ਨਿਕਟ ਨਾ ਆਵੈ, ਬਿਸਨ ਭਗਤ ਕੀ ਇਹ ਫਲ ਹੋਈ, ਆਦਿ ਬਿਆਦ ਸਵੈ ਸਕੈ ਨਾ ਕੋਈ, ਸੰਮਤ ਸਤਰਹ ਸਹਿਜ ਪਚਾਵਨ, ਹਾੜ ਵਧੀ ਪ੍ਰਥਮ ਸੁਖ ਦਾਵਨ, ਤ੍ਰੈਪੁਰ

0: kalsa
1: çok iyi.

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ, ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ ਕਰ ਨੌ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ,

ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜ ਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰਜਿਓ ਸਮੂਹ ਗੁਰਦੁਆਰਿਆਂ ਗੁਰਤਾਮਾ ਦੇ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਕਰਨ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਅੱਗੇ ਅਰਦਾਸ ਬੇਨਤੀ ਹੈ ਜੀ ਅੱਜ ਦੇ ਦੀਵਾਨ ਵਿੱਚ ਬੱਚਿਆਂ ਵੱਲੋਂ ਰਹਿਰਾਸ ਸਾਹਿਬ ਅਤੇ ਗੁਰਬਾਣੀ ਕੀਰਤਨ ਦੀ ਸੇਵਾ ਕੀਤੀ ਗਈ ਹੈ ਬਾਣੀ ਪੜ੍ਹਦਿਆਂ ਅਤੇ ਕੀਰਤਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਬਖਸ਼ ਲੈਣੀਆਂ ਜੀ ਅੱਗੇ ਤੋਂ ਸਾਵਧਾਨਤਾ ਬਖਸ਼ਣੀ ਆਪ ਜੀ ਅੱਗੇ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਆਪ ਜੀ ਭੋਗ ਲਾਓ ਅਤੇ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਝ ਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸਰਦਾ ਕਰ ਸੇਵ

ਕਿਸੇ ਦੇ ਅਮਨ ਰਾ ਗਿਆ ਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕ ਹੋਏ ਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੇ ਰਹਾਓ ਵਿਸਵੇ

ਸਹਸ ਮੂਰਤ ਨਾਇਕ ਤੋਹੀ ਸਹਸ ਪਦ ਬਿਮਰ ਨਾਇਕ ਪਦ ਗ

ਸਦ ਸੱਚ ਜੁਗਾਦ ਸੱਚ ਹੈ ਪੀਹੀ ਸੱਚ ਨਾਨਕ ਹੋਸੀ ਪੀਹੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣ

ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ।

ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸੁਭਾਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਪਾਣੀ ਕੇ ਨਾਏ ਕਰੀ ਜੇ ਤੀ ਸਿਰ ਠੁਪਾਈ ਵੇਖਾ ਵਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸਵਰਨਾਥ ਸੁਣਿਆ ਤਰਤਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾਇੰਦ ਸੁਣਿਆ ਮੁਖਸਾਲਾ ਹਨੁਮੰਦ

ਸੁਣਿਆ ਦੇਪਾ ਵਹਿਰਾਹੋ, ਸੁਣਿਆ ਹੱਥ ਹੋਵੈ ਸਗਾਹੋ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛਤਾਏ।

ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਇ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਗ ਨ ਪਾਏ, ਮੰਨੈ ਪਾਤਸ਼ਾਹ ਪ੍ਰਗਟ ਜਾਇ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰਾ ਸਾਧਾਰ, ਮੰਨੈ ਤਰਾ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨ ਭਿੱਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦੁਰਗਹਿ ਮਾਨ।

ਵਿਚਾਰ ਕਰਤੇ ਕਹਿ ਕਰਨਾ ਨਾਹੀ ਸੁਮਾਰ। ਧੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ। ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਵੇ ਕੋ ਕਵਾਓ ਤਿਸਤੇ ਹੋਏ ਲੱਖ ਦਰੀ ਆਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਵ ਸੰਖ ਥਾਵ ਅਗਮ ਅਗਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਪੁਰਮਾਏ ਤਿਤੇ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੁਥਾਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪ੍ਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਪਰ ਸੁਖੇ ਮੂਤਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਪ੍ਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰਣਾ ਲਿਖ ਲੈ ਜਾਹੋ।

ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਹੋ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬ੍ਰਹਮਾਓ ਸਤ ਸੁਹਾਨ ਸਦਾ ਮਨ ਚਾਓ ਕਮਣ ਸੁਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰੁਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਰ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਓ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣਾ ਅੱਗਾ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਦੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆ ਤੈ ਵਾਹ ਪਵਹ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹ ਸਿਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸੁਰ ਹੈ ਅੰਤ ਨਾ ਸਿਫਤੀ ਕਹਿਣ

ਕਰਤਾ ਕੇ ਅੰਤ ਨਾ ਪਾਏ ਜਾਏ। ਇਹੋ ਅੰਤ ਨ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਏ ਵੱਡ ਉੱਚਾ ਹੋਵੈ ਕੋਏ, ਤੇ ਸੂਚੇ ਕਉ ਜਾਣੈ ਸੋਏ। ਜੇ ਵੱਡਾ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗੈ ਹੈ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ। ਕਿਤੇ ਖੱਪ ਟੁੱਟ ਹੈ ਵੇਖਾਰ, ਕਿਤੇ ਲੈ ਲੈ ਮੁਕਰ ਪਾਹੇ। ਕਿਤੇ ਮੂਰਖ ਹੀ ਖਾਹੇ, ਕੇਤੇ ਆ ਦੁਖ ਭੁਖ ਸਦਮਾਰ। ਇਹ ਭੇ ਦਾਤ ਤੇਰੀ ਦਾਤਾਰ, ਬੰਧ ਖਲਾਸੀ ਭਾਣਾ ਹੋਏ। ਉਹ ਰਾਖ ਨ ਸਕੈ ਕੋਏ, ਜੇ ਕੋ ਖਾਏ ਆਖਣ ਪਾਏ। ਉਹ ਜਣ ਜੇਤੀ ਆ ਮੋਹੇ ਖਾਏ, ਆਪੇ ਜਾਣਾ ਆਪੇ ਦੇ। ਅੱਖ ਹੱਸੇ ਭੇ ਕੇਈ ਕੇ, ਜਿਸ ਨਵ ਬਖਸੇ ਸਿਪਸਾਲਾ। ਨਾਨਕ ਪਾ ਤੇ ਸਾਹੀ ਪਾ ਤੇ ਸਾਹ, ਮੁੱਲ ਗੁਣਾ ਮੁੱਲ ਵਾਪਾਰ। ਮੁੱਲ ਵਾਪਾਰੀਏ ਮੁੱਲ ਭੰਡਾਰ, ਮੁੱਲਾ ਵਹਿ ਮੁੱਲ ਲੈ ਜਾਹੇ। ਮੁੱਲ ਪਾਏ ਮੁੱਲਾ ਸਮਾਹੇ, ਮੁੱਲ ਧਰਮ ਮੁੱਲ ਦੀਬਾਣ। ਮੁੱਲ ਤੁਲ ਮੁੱਲ ਪ੍ਰਵਾਣ, ਮੁੱਲ ਬਖਸੀਸ ਮੁੱਲ ਨਿਸ਼ਾਨ। ਮੁੱਲ ਕਰਮ ਮੁੱਲ ਪ੍ਰਮਾਣ, ਮੁੱਲ ਮੁੱਲ ਆਖਿਆ ਨਾ ਜਾਏ। ਆਖ ਆਖ ਰਹੇ ਲਿਵਲਾਏ, ਅੱਖ ਹੈ ਵੇਦ ਪਾਠ ਪੁਰਾਣ। ਅੱਖ ਹੈ ਪੜ੍ਹੇ ਕਰਹਿ ਵਖਿਆਣ, ਅੱਖ ਹੈ ਬਰਮੇ ਅੱਖ ਹੈ ਇੰਦ, ਅੱਖ ਹੈ ਗੋਪੀਤਾ ਗੋਬਿੰਦ। ਅੱਖ ਹੈ ਈਸ਼ਵਰ ਅੱਖ ਹੈ ਸਿੱਧ, ਅੱਖ ਹੈ ਕਿਤੇ ਕਿਤੇ ਬੁੱਧ। ਅੱਖ ਹੈ ਦਾਨਵ ਅੱਖ ਹੈ ਦੇਵ, ਅੱਖ ਹੈ ਸੁਰ ਨਰ ਮੁਨ ਜਨ ਸੇਵ। ਕਿਤੇ ਅੱਖ ਹੈ ਆਖਣ ਪਾਹੇ, ਕਿਤੇ ਕਹਿ ਕਹਿ ਠੁੱਠ ਜਾਹੇ। ਏਤੇ ਕੀਤੇ ਹੋਰ ਕਰੇ, ਤਾਖ ਨ ਸਕਹਿ ਕੇਈ ਕੇ। ਜੇ ਵੱਡ ਪਹਾਵੈ ਤੇ ਵਡਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾ ਦਨਿਕ ਸੰਖਾ, ਕਿਤੇ ਬਾਵਣ ਹਾਰੇ। ਕਿਤੇ ਰਾਗ ਭਰੀ ਸਿਉ ਕਹੀ ਅਨ, ਕਿਤੇ ਗਾਵਣ ਹਾਰੇ। ਗਾਵਹਿ ਤੋਹਨ ਪਾਉਣ ਪਾਣੀ ਬਹਿ ਸੁੰਤਰ, ਗਾਵਹਿ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸ਼ਰ ਬ੍ਰਹਮਾ ਦੇਵੀ, ਸੋਹਨ ਸਦਾ ਸੁਵਾਰੇ। ਗਾਵਹਿ ਇੰਦਰ ਦਾਸ ਸੁਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵ ਹੈ ਵੀਰ ਕਰਾਰੇ। ਗਾਵਨ ਪੰਡਿਤ ਪੜ੍ਹਨ ਰੱਖੀ ਸਰਾ, ਜੁਗ ਜੁਗ ਵੇਦਾ ਨਾਲੇ। ਗਾਵ ਹੈ ਮੋਹਣੀਆਂ ਮਨਮੋਹਨ, ਸੁਰਗਾ ਮੱਛ ਪਏ ਅਰਲੇ। ਗਾਵਨ ਰਤਨ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵ ਹੈ ਜੋਧ ਮਹਾਬਲ ਸੂਰਾ, ਗਾਵ ਹੈ ਖਾਣੀ ਚਾਰੇ। ਗਾਵ ਹੈ ਖੰਡ ਮੰਡਲ ਵਰਪੰਡਾ, ਕਰ ਕਰ ਰੱਖੇ ਧਾਰੇ। ਸਹੀ ਤੁਧ ਨੋ ਗਾਵ ਹੈ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੀ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈਪੀ ਹੋ ਸੀ ਜਾਇਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤੇ ਸੁਧੀ ਵਡਿਆਈ। ਜੋ ਤੇ ਸੁਭਾਵੈ ਸੋਈ ਕਰ ਸੀ, ਹੁਕਮ ਨਾ ਕਰਨਾ ਜਾਈ। ਸੋ ਪਾ ਤੇ ਸਾਹੋ, ਸਾਹਾ ਪਾ ਤੇ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਗ੍ਰਹਿ ਬੇਭੂਤ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ। ਆਦੇਸ਼ ਤਿਸੈ ਆਦੇਸ਼, ਆਦ ਨੀਲ ਨਦ ਅਨਾਹਤ। ਜੁਗੇ ਕੋਵੇਸ ਭੁਕਤ ਗਿਆਨ ਦਾ ਭੰਡਾਰਨ, ਕਟਕਟ ਵਾਜਹ ਨਾਦ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਵਰਾਸਾਦ। ਸੰਯੋਗ ਵਿਯੋਗ ਦੋਏ ਕਾਰ ਚਲਾਵ ਹੈ, ਲੇਖਿਆ ਵਹਿ ਭਾਗ। ਆਦੇਸ਼ ਤਿਸੈ ਆਦੇਸ਼, ਆਦ ਨੀਲ ਨਦ ਅਨਾਹਤ। ਜੁਗੇ ਕੋਵੇਸ ਏਕ ਮਾਈ ਜੁਗਤ ਵਿਆਈ, ਤਨ ਚੇਲੇ ਪ੍ਰਵਾਣ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਪੁਰਮਾਣ।

ਜੀਬਉ ਲਖ ਹੋਹੇ ਲਖ ਹੋਵਹਿ ਲਖ ਵੀਸ ਲਖ ਲਖ ਗਿੜਾ ਖੀਐ ਹੈ ਏਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਏਕੀ।

ਜੋਰ ਆ ਚੁੱਕਾ ਨਾ ਜੋਰ ਆ ਜੋਰ ਨਾ ਮੰਗਣ ਦੇਣ ਨਾ ਜੋਰ ਆ ਜੋਰ ਨਾ ਜੀਵਨ ਮਰਨ ਨਾ ਹੈ ਜੋਰ ਆ ਜੋਰ ਨਾ ਰਾਜਮਾਲ ਮਨਸੋਰ ਆ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਸਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਐ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਅੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਵਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਘੜੀ ਹੈ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹ ਨਾ ਓਹੇ ਮਰਹਿ ਨਾ ਠੱਗ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤੇਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਪੌਖਲਾ ਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਿਟਾਲ ਘੜੀਐ ਸਬਦ ਸਤੀ ਟਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਾ ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ

ਨਾਨਕ ਤੇ ਮੁਖ ਉਜਲੇ ਏਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ। ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੈ ਪ੍ਰਸਾਦ। ਚੱਕਰ ਚੇਹ ਨਰ ਬਰਨ ਜਾਤ ਅਰ ਪਾਤ ਨਹਿਨ ਜੇ ਹਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਖਤ ਕੇਹ। ਚਲ ਮੂਰਤਨ ਪਉ ਪ੍ਰਕਾਸ ਮਿਤੁਜ ਕਿਹ ਜੈ। ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ। ਤ੍ਰਿਭਵਨ ਮਿਹੀਤ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ। ਤੁਐ ਸਰਬਨਾਮ ਕਥਾ ਕਮਨ ਕਰਮਨਾਮ ਵਰਣਤ ਸੁਮਤ। ਕੋ ਜੰਗ ਪਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਟਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੁਏਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਪੰਗੇ ਨਮਸਤੰ ਅਗਮੇ ਨਮਸਤਸਤ੍ਰਮੇ ਨਮਸਤੰ ਜਰਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤਾਜਬੇ ਅਦੇਸੰ ਅਦੇਸੇ ਨਮਸਤੰ ਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਪੇਹਵੈ ਨਮਸਤੰ ਅਜਨਮੇ ਨਮਸਤੰ ਸੋਭਾਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਵਰਣੇ ਨਮਸਤੰ ਵਰਣੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬ ਧੰਦੇ ਨਮੋਸਤ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤੁਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ

ਆਸ ਆਜਾਨ ਬਾ ਹੋਏ ਕੈ ਸਦਾ ਹੋ ਓਅੰਕਾਰ ਆਦਿ ਕਸਨੀ ਅਨਾਦ ਖਲਖੰਡ ਖਿਆਲ ਗੁਰਬਰਾ ਕਾਲ ਕਰ ਕਰ ਪ੍ਰਣਾਮ ਤਿਤ ਚਰਨ ਨਾਮ ਅਨ ਛਿਜਗਾਤ ਆ ਜਜਨਾ ਬਾਤ ਅਨ ਝੰਜਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠਟਾ ਪਾਰ ਆਢੀਠ ਧਰਮ ਅਤ ਢੀਠ ਕਰਮਾਨ ਵਰਣ ਅਨੰਤ ਦਾਤਾ ਮਹੰਤਾ ਹਰ ਬੋਲ ਮਨਾ ਛੰਦ ਤਵ ਪ੍ਰਸਾਦ ਕਰਮਾਲਾ ਹੈ ਕਾਲਾ ਹੈ ਕਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬੋਬਾਰਨ ਹੈ ਤ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਗ ਭਰ ਹੈ ਸਰਬੰਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰ ਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਕਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਾਪਾ ਜਾਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਤਰਣੀ ਤ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰਪਰ ਹੈ ਕਰੁਣਾਲਾ ਹੈ ਨਿਰਿਪਨਾਇਕ ਹੈ ਸਰਬ ਪਾਇਕ ਹੈ ਪਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪੋਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰ ਦੇ ਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼ਰੀ ਛੰਦ ਅਜੈ ਲੈ ਭੈ ਬੈ ਭੂ ਅਜੂ ਅਨਾਸ ਅਕਾਸ ਗੰਜ ਪੰਜ ਲੱਖ ਪੱਖ ਕਾਲ ਦਿਆਲ ਰੇਖ ਭੇਖ ਨਾਮ ਕਾਮ ਅਗਾਹ ਅਟਾਹ ਨਾਥੇ ਪ੍ਰਮਾਥੇ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਕਰਮੰ ਅਪਰਮੰ ਅਗੰਜੇ ਅਲੇਖੇ ਭੋਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮਿੰ ਬੇਪੂਤੇ ਸਮਸਤੁਲ ਸਰੂਪੇ ਕੁਰਮੰ ਪ੍ਰਣਾਸੇ ਸੁਪਰਮੰ ਬੇਪੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਪੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮ ਮੁਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਨਿਯਮ ਭਾਵ ਸੁਭੰਗ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁੱਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖੀ ਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੇ ਭਾਏ ਕਿਰਪਾ ਹੂੰ ਤੇ ਕਰਤੀ ਬਿਨੇਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਾਹਾ ਭਏ ਭੂਪਤ ਅੰਤ ਕਉ ਨੰਗੇ ਹੀ ਪਾਏ ਪਧਾਰੇ ਜੀਤ ਫਿਰ ਸਭ ਦੇਸ ਦੇਸਾਨ ਕੋ ਬਾਜਤ ਢੋਲ ਮਰੇ ਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨਾ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮਾ ਨੇਕ ਬਸੇਖੈ ਬੇਦ ਪੁਰਾਣ ਕਤੇਬ ਕੁਰਾਨ ਜੇ ਮੀਨ ਜਮਾਨ ਸੁਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ

ਹਰ ਸਭਾ ਸੋ ਵਿਚਾਰ ਹਜ਼ਾਰ ਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤਾ, ਏਕ ਰਤੀ ਬਿਨ ਏਕ ਨ ਲੇਖੈ। ਸੁਧ ਸਿਪਾਹਾ ਦੁਰੰਤ ਦੁਬਾਹਾ, ਸੋ ਸਾਜ ਸੁਨਾਹਾ ਦੁਰਜਾਨ ਦਲੈਂਗੇ। ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖਰ ਲੈ ਨਾ ਹੱਲੈਂਗੇ। ਤੋਰ ਰੀਨ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲੈਂਗੇ। ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬੇਨਾ, ਤਿਆਗ ਜਹਾਨ ਨਿਦਾਨ ਚੱਲੈਂਗੇ। ਵੀਰ ਪਾਰ ਵੱਡੇ ਬਰਿਆਰ, ਵਿਚਾਰ ਹਸਾਰ ਕੀ ਧਾਰ ਪਛਈਆ। ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਣ ਕੇ ਤੋੜ ਨਿਹਾਰ, ਸੋ ਬਾਤਨ ਹੀ ਚਕਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦੇਵਈਆ। ਦਾਨਵ ਦੇ ਫਨਿੰਦ ਨੇ ਸਾਚਰ, ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁੰਨ ਪ੍ਰਤਾਪਨ ਬਾਢ ਜੈਤ ਤੁਹਨਾ, ਪਾਪਨ ਕੇ ਬਹੁ ਪੁੰਜ ਖਪੈਂਗੇ। ਸਾਧ ਸੰਭੂ ਪ੍ਰਸੰਨ ਫਿਰਾ ਜਗ, ਸੱਤਰ ਸਭਾ ਅਵਲੋਕ ਚਪੈਂਗੇ। ਮਾਨਵੇਂਦਰ ਗਜਿੰਦਰ ਨਰਾਦ ਪਜਾਉਣ, ਤ੍ਰਿਲੋਕ ਕੋ ਰਾਜ ਕਰੈਂਗੇ। ਕੋਟ ਇਸਨਾਨ ਗਜਾ ਦਿਕ ਦਾਨ, ਅਨੇਕ ਸੁਅੰਬਰ ਸਾਜ ਬਰੈਂਗੇ। ਬ੍ਰਹਮ ਹੇਸਰ ਬਿਸਨ ਸੱਚੀ ਪਤ, ਅੰਤ ਫਸੇ ਜਮ ਫਾਸ ਪਰੈਂਗੇ। ਜੇ ਨਰ ਸ੍ਰੀ ਪਤ ਕੇ ਪ੍ਰਾਸ ਹੈ ਪਾਗ, ਤੇ ਨਰ ਫਿਰ ਨ ਦੇਹ ਤਰੈਂਗੇ। ਕਹਾ ਭਇਓ ਜੋ ਦੋ ਲੋਚਨ, ਮੂੰਹ ਦਿਕੈ ਬੈਠ ਰਹੇ ਬਖ ਧਿਆਨ ਲਗਾਇਓ। ਨਾਤ ਫਿਰਿਓ ਲੀਏ ਸਾਤ ਸਮੁੰਦਰ, ਨ ਲੋਕ ਗਇਓ ਪਰਲੋਕ ਗਵਾਇਓ। ਵਾਸ ਕੀਓ ਬਿਖਿਆਨ, ਸੋ ਬੈਠ ਕੈ ਸਹੀ ਐਸੇ ਸੁਬੈਸ ਬਿਤਾਇਓ। ਸਾਚ ਕਹੋ ਸੁਨ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਹਿਰਾ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਵਾਚੀ ਦਿਸਾ ਮਹਿ, ਕਾਹੂ ਪਿਛਾਹ ਕੋ ਸੀਸ ਨਿਵਾਇਓ। ਕੋ ਬੁੱਤਾਨ ਕੋ ਪੂਜਤ ਹੈ ਪਾਸ, ਕੋ ਮੇਰੇ ਤਾਨ ਕੋ ਪੂਜਨ ਤਾਹਿਓ। ਪੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕੋ ਬੁੱਤਾਨ ਕੋ ਪੂਜਤ ਹੈ ਪਾਸ, ਕੋ ਮੇਰੇ ਤਾਨ ਕੋ ਪੂਜਨ ਤਾਹਿਓ। ਪੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੇ ਉਬਾਚ ਬੇਨਤੀ ਚਾਉ ਪਈ। ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭਾ ਤੁਮ ਘਾਵ ਹੋ, ਆਪ ਹਾਥ ਦਾ ਮੋਹੇ ਬਚਾਵ ਹੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਐ, ਸਭ ਬੈਰਨ ਕਵਾਜ ਸੰਗਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮ ਹੈ ਛਾੜ ਕੋਈ ਅਵਰਨਾ ਤਿਆ।

ਕਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੂ ਕਰੀਐ ਹੋ ਰੱਛਾ ਰਾਖ ਲੇ ਹੋ ਮੋਹਿ ਰੱਖ ਨਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬੇਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨਾ ਸ੍ਰਿਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦਾ ਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬੋ ਆਦ ਅਨੀਲ ਅਨਾਦ ਅਸੰਭੋ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਪਤ ਬੇਦਾ ਤਾ ਕਉ ਕਰਪਾਹਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਨਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਹਿਵਾ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡ ਜੇਰਜ ਸੇਤ ਜਕੀਨੀ ਉਤਪਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚਮ ਭਵ ਜੁਗਾ ਸਰੂਪ ਸੁਨਿਯਮ ਭਵ ਆਬ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹੈ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸੁਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਐਹੈ ਰੱਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਰਿਸ਼ਟ ਟਰੈਂ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੇ ਹੋ ਤਾ ਕੇ ਤਾਪ ਤਨਕ ਮਹਿ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਹ ਛੁਹੈ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦਾ ਲੇਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ੍ਰੀ ਅਸ ਤੁਜ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛ ਤਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋਈ ਆਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤਲਾਏ ਚਤੁਰਤਾ ਵਈ

ਪਿਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਦਾਂ ਹੀਆਂ, ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਵਣ ਆਈ ਆ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ।

ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ।

ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੇ ਵੇਚਾਰੀ ਆ ਤੁਦ ਬਾਜ ਸਮਰੱਥ ਹੋਏ ਨਾਹੀ ਕਿਰਪਾ ਕਰ ਬਨਵਾਰੀ ਆ ਏਸ ਨਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀ ਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵੇਚਾਰੀ ਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ।

ਸ਼ਬਦ ਸੱਚਾ ਹੈ ਸੋ ਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹੇ ਜਿਸ ਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਪਾਣਾ ਭਾਵੇ ਕਹੈ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ ਆਵਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ।

ਰਹ ਨਾਨਕ ਸੁਣਹੁ ਸੰਤਹੁ ਕਥਿਹੁ ਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਨੇਤ ਪਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈ ਆ, ਕੁਰਬਾਨ ਕੀਤਾ ਤੁਸਾ ਵਿਟਹੋ ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤਲਾਈ ਹੈ, ਐਸਾ ਕੰਮ ਮੂਲੇ ਨਾ ਕੀਚਾ ਜੇ ਤੰਤ ਪਛੋਤਾਈ ਹੈ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ, ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ, ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗ ਤੋ ਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ, ਅਕ ਵੇਖ ਪਰ ਸੁਣਾਇਆ, ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੋ ਆਪ ਉੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀਂ ਬੋਲਣਾ, ਖੰਨਿਆ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜੋ ਤੂੰ ਚਲਾਏ ਹਿੱਤੇ ਵਿੱਚ ਚੱਲਾ ਹੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੇ ਤਿਵੈ ਚੱਲ ਹੈ, ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ, ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਪਿਆਵਹੇ, ਜਿਸਨੋ ਕਥਾ ਸੁਣਾਏ ਹੇ ਆਪਣੀ ਸੇ ਗੁਰ ਦੁਆਰਾ ਸੁਖ ਭਾਵਹੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ, ਇਹੋ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਪ ਇਹੋ ਤਿੰਨ ਕਹਿ ਮਨ ਵਸਿਆ, ਜਿਨ ਪੁਰ ਹੋ ਲਿਖਿਆ ਆਇਆ, ਇੱਕ ਫਿਰ ਹੈ ਘਨੇਰੇ ਕਰ ਹੈ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨ ਉਪਜੈ ਵਿਣ ਸਹਿਜੈ, ਸਹਿਸਾ ਨ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵਹੋ ਸ਼ਬਦ ਲੱਗ ਹੋ ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਵਿਜਾਏ, ਜੀ ਆਹੋ ਮੈਲੇ ਬਾਹਰ ਹੋ ਨਿਰਮਲ, ਬਾਹਰ ਹੋ ਨਿਰਮਲ ਜੀ ਆਹੋ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ, ਵੇਦਾ ਮਹਿ ਨਾਮ ਉਤਮ ਸੋ ਸੁਣ ਹੈ ਨਾਹੀ ਫਿਰ ਹੈ ਜੋ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ, ਜੀ ਆਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ, ਜੀ ਆਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵਾ ਹੋਵਾ ਤਾਂ ਸਨਮੁਖ ਸਿੱਖ ਕੋਈ, ਜੀ ਆਹੋ ਰਹਿ ਗੁਰਨਾਲੇ, ਗੁਰ ਕੇ ਚਰਨਾ ਹਿਰਦੈ ਧਿਆਏ ਅੰਤਰਾਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨ ਬਿਨ ਜਾਣਾ ਕੋਈ, ਕਹਿ ਨਾਨਕ ਸੁਣਹੁ ਸੰਤ ਹੋ ਸੋ ਸਿੱਖ ਸਨਮੁਖ ਹੋਏ,
ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥਾ ਕੋਈ ਪੁੱਛੋ ਬੇਕੀਆ ਜਾਏ ਅਨੇਕ ਜੋਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇਹੋ ਸਾਰੇ ਗੁਪਾਣੀ ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨਾ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸ ਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤਾ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤਾ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੋ ਆਪ ਕਰੇ ਸੋ ਹੋਵੈ ਇੱਕ ਸੁਸਿਓ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨ ਜਾਣੀ ਤੱਤਾ ਸਾਰ ਨ ਜਾਣੀ ਗੁਰੂ ਬੱਜ ਹੋ ਤੱਤਾ ਸਾਰ ਨ ਜਾਣੀ ਇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੋ ਆਨੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੋ ਵਿਸਾਰੀ ਹੈ ਮਨਹੋ ਕਿਉ ਵਿਸਾਰੀ ਹੈ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੋ ਕਿਹੋ ਪੋਹੇ ਨਾ ਸਕੀ ਜਿਸ ਨੋ ਆਪਣੀ ਲਿਵ ਲਾਵੇ ਆਪਣੀ ਲਿਵਿਆ ਪਿਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਏ ਵਡਦਾਤਾ ਸੋ ਕਿਉ ਮਨਹੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤੇ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਹਿਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਾਹੁ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੋ ਸਿਰ ਸੋਪੀ ਹੈ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹਾ ਹਰ ਵਸ ਹੈ ਮਨ ਆਏ ਹਰ ਆਪ ਮੁੱਲ ਕਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰ ਰਾਸ ਮੇਰੀ ਮਾਨ ਵਣਜਾਰਾ ਹਰ ਰਾਸ ਮੇਰੀ ਮਾਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀ ਆਹੋ ਲਾਹ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤਾ ਜਿਚਰ ਹਰ ਸਪੱਲਾ ਨ ਪਾਏ ਹਰ ਰਸ ਪਾਏ ਪੱਲਾ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸ ਹੈ ਮਨ ਆਏ ਇਹ ਸਰੀਰ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰਿਆਪੇ ਮਾਤਾ ਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
ਹਰ ਗਾਵ ਮੰਗਣਤ ਸਖੀਏ, ਸੋਗ ਦੁੱਖ ਨਾ ਵਿਆਪਏ, ਗੁਰ ਚਰਨ ਲਾਗੇ ਦਿਨ ਸੁਪਾਗੇ, ਆਪਣਾ ਫਿਰ ਜਾਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋ ਧਰੀ, ਹਰ ਬਿਨ ਵਰਨਾ ਦੇਖੋ ਕੋਈ, ਹਰ ਬਿਨ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵੈਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨ ਵਰਨਾ ਕੋਈ, ਕਹਿ ਨਾਨਕ ਇਹ ਨੇਤਰੰਦ ਸੇ ਸਤਿਗੁਰ ਮਿਲਿਆ, ਜਬ ਦ੍ਰਿਸ਼ਟ ਹੋਈ, ਇਹ ਸ਼ਰਵਣ ਹੋ ਮੇਰੇ ਹੋ, ਸਾਚਾ ਸੁਣਨਾ ਨੋ ਪਠਾਏ, ਸਾਚਾ ਸੁਣਨਾ ਨੋ ਪਠਾਏ, ਸਰੀਰ ਲਾਏ, ਸੁਣ ਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਲਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ, ਸੱਚ ਸੁਣਨਾ ਨੋ ਪਠਾਏ, ਹਰ ਜੀਓ ਬੰਦ ਰੱਖ ਕਹਿ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨੀ, ਇਹਨਾਂ ਦਸਵਾਂ ਦੁਆਰ ਦਿਖਾਇਆ, ਕਹਿ ਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਹਰ ਪਿਆਰਾ ਜੀ, ਯੋਗ ਫਾਂਦਰ ਰੱਖ ਕਹਿ ਵਾਜਾ ਪਵਣ ਵਜਾਇਆ, ਇਹੋ ਸਾਚਾ ਸੋ ਹਿਲਾ, ਸਾਚਾ ਕਰ ਗਾਵ ਹੋ, ਗਾਵ ਹੋ ਤਾਂ ਸੋ ਹਿਲਾ, ਕਰ ਸਾਚਾ ਜਿਥੇ ਸਦਾ ਸੱਚ ਧਿਆ ਵਹੇ, ਸੱਚੋ ਧਿਆਵ ਹੈ ਜਾ ਤੁਧ ਭਾਵ ਹੈ, ਗੁਰਮੁਖ ਜਿਨਾ ਬੁਝਾ ਵਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ, ਕਹਿ ਨਾਨਕ ਸੱਚ ਸੋ ਹਿਲਾ, ਸੱਚਾ ਕਰ ਗਾਵਹੇ, ਆਨੰਦ ਸੁਣਹੋ ਵਡ ਭਾਗੀ ਹੋ, ਸਗਲ ਮਨੋਰਥ ਪੂ

ਸਾਹਿਬਾਂ ਦੀ ਗੋਦਵੇ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ ਧੰਨ ਹੈ।

Good.

Good.

Guru, Guru, Guru, Guru, Guru, Guru, Guru, Guru, Guru,

ਬਚਿਓ ਨਾ, ਦੂਈ ਕੁਦਰ ਸਾਜੀਐ ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ, ਤੂੰ ਜਾਣੋਈ ਸਭ ਸਹਿ ਦਿਲ ਐਸੇ ਜਿੰਦ ਕਵਾਓ,

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਮਨ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੋਂ ਦੇਖਾ ਲੱਖ ਕਰੋੜ ਸੱਚਾ ਸਪਤਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਹੈ।

ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾ ਰੰਗ ਵਿਸਮਾ ਨਗ ਫਿਰੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ।

ਸਲੋਕ ਮਹਲਾ ਪਹਿਲਾ ਪਹਿ ਵਿੱਚ ਪਵਨ ਵੈਸ ਦਬਾ ਪਹਿ ਵਿੱਚ ਲੈ ਲਖ ਦਰੀਆਓ ਪਹਿ ਵਿੱਚ ਅਗਨ ਕਟੈ ਵਿਗਾਰ ਪਹਿ ਵਿੱਚ ਧਰਤੀ ਦੱਬੀ ਪਾਰ ਪਹਿ ਵਿੱਚ ਇੰਦ ਫਿਰੈ ਸਿਰ ਪਹਾਰ ਪਹਿ ਵਿੱਚ ਰਾਜਾ ਧਰਮ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ।

ਸਾਰ ਗਿਆਨ ਨਾ ਗਲੀ ਢੂੰਡਿਆ ਕਤਨਾ ਕਰੜਾ ਸਾਰ ਕਰਮ ਲੈ ਤਾਂ ਪਾਈਏ ਹੋਰ ਹੁਕਮਤ ਹੁਕਮ ਆਰ ਪੌੜੀ ਨਦਰ ਕਰੇ ਜੇ ਆਪਣੇ।

ਸਤਿਗੁਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਵ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਲੋਕ ਸਵਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਸਲੋਕ ਮਹਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ। ਸਗਲੀ ਧਰਤੀ ਮਾਲ ਤਹਨ ਵਰਤਨ ਸਰਬ ਜੰਜਾਲ,

ਪੁੱਤਰ ਆਨੰਦ ਘਰ ਹੈ ਨਾ ਲਈਏ ਨਰਕ ਨਾ ਜਾਈਏ ਜੀਉ ਪਿੰਡ ਸਭ ਤਿਸ ਦਾ ਦੇ ਖਾਜੇ ਆਖ ਗਵਾਈਐ ਜੇ ਲੋੜੇ ਚੰਗਾ ਆਪਣਾ ਕਰਪੁਨੋ ਨੀ ਸਦਾਈਐ ਜੇ ਜਰਵਾਣਾ ਪਰ ਹਰੇ ਜਰਵੇਸ ਕਰਿੰਦੀ ਆਈਐ।

ਪਈ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਆ ਓਂਕਾਰ ਪ੍ਰਗਟ ਆਪ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ।

ਮੌੜੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੇ ਪੈ ਨਰਖਿਓ ਕਰਸੋ ਕ੍ਰਿਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਨੂੰ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨੇ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ।

ਸੰਗਰਾਮ ਰਨ ਵਿੱਚ ਛੁੱਟੇ ਪ੍ਰਾਣ ਲੱਗ ਸੁਰਤੀ ਲੱਗ ਗਿਆ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤਾ ਕਰਨ ਕਿਆ ਲਿਖਾਇਆ ਜਾਣ ਨਾਨਕ ਮਤੀ ਮਿਤਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ

ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

ਸਲੋਕ ਮਹਲਾ ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ।

ਘੱਟ ਨਾ ਕੋਈ ਆਖੇ ਪਤ ਪ੍ਰਵਾਨਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹਲਾ ਪਹਿਲਾ।

ਨਹੀਂ ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤਰੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੁਪਾ।

ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬੋਹੇ।

ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ ਸੀ।

ਉਹ ਵੈਸੇ ਪਥਿਕ ਸੰਬੰਧੀ ਮੁਰਿਆ ਸਹੁ ਗੁਰ ਸਹੁ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ।

ਹੱਥ ਧੁਨ ਵਾਜੈ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਚ ਪੀੜਾ ਰਹਾਉ ਸਾਕਤ ਬੰਦ ਭਏ ਹੈ ਮਾਇਆ ਬਿਖ ਸੰਚੈ ਲਾਏ ਜਕੀੜਾ ਹਰ ਕੈ ਅਰਥ ਖਰਚ ਨਹਿ ਸਕ ਹੈ ਜਮਕਾਲ ਸਹ ਹੈ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਭਾਵ ਹੈ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪੱਗ ਸਾਧ ਗੁਰ ਮਿਲ ਸਾਧੂ ਪਾਖਾਣ ਹਰਿਓ ਮਨ ਮੂੜਾ ਜੈਤ ਸ੍ਰੀ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰਹੋ ਅਗਮ ਪਾਰਾ ਜਿਸ ਸਿਮਰਤ ਦੁੱਖ ਮਿਟਾ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾ ਬਹੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵਹੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਰਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵਹੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧਸੂਦਨ ਹਰ ਮਾਧੋ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰਹੋ ਗੁਰ ਮਿਲਹੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮਿਲਹੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜੈਤ ਸ੍ਰੀ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹਾ ਗੁਰਮੁਖ ਨਾਮ ਸਦਾ ਲੈ ਲਾਹਾ ਹਰ ਹਰ ਹਰ ਹਰ ਭਗਤ ਦਰੇਡਾ ਬਹੋ ਹਰ ਹਰ ਨਾਮ ਉਮਾਹਾ ਰਾਮ ਹਰ ਹਰ ਨਾਮ ਦਇਆਲ ਤਿਆਹਾ ਹਰ ਕੈ ਰੰਗ ਸਦਾ ਗੁਣ ਗਾਹਾ ਹਰ ਹਰ ਹਰ ਜਸ ਭੂਮਰ ਪਾਵਹੋ ਮਿਲ ਸਤਸੰਗ ਉਮਾਹਾ ਰਾਮ ਆਓ ਸਖੀ ਹਰ ਮੇਲ ਮਿਲਾਹਾ ਸੁਣ ਹਰ ਕਥਾ ਨਾਮ ਲੈ ਲਾਹਾ ਹਰ ਹਰ ਕਿਰਪਾ ਧਾਰ ਗੁਰ ਮਿਲ ਹੋ ਗੁਰ ਮਿਲਿਆ ਹਰ ਉਮਾਹਾ ਰਾਮ ਕਰ ਕੀਰਤ ਜਸ ਅਗਮਾ ਥਾਹਾ ਖਿਨ ਖਿਨ ਰਾਮ ਨਾਮ ਗਾਵਾਹਾ ਮੁੱਖ ਉਤਾਰ ਕਿਰਪਾ ਮਿਲੀ ਹੈ ਗੁਰਦਾਤੇ ਹਰ ਨਾਨਕ ਭਗਤੋ ਮਾਹਾ ਰਾਮ ਜੈਤ ਸ੍ਰੀ ਮਹੱਲਾ ਚੌਥਾ ਰਾਸ ਰਾਸ ਰਾਮ ਰਸਾਲ ਸਲਾਹਾ ਮਨ ਰਾਮ ਨਾਮ ਭੀਨਾ ਲੈ ਲਾਹਾ ਖਿਨ ਖਿਨ ਭਗਤ ਕਰਹਿ ਦਿਨ ਰਾਤੀ ਗੁਰਮਤ ਭਗਤੋ ਮਾਹਾ ਰਾਮ ਹਰ ਹਰ ਗੁਣ ਗੋਬਿੰਦ ਜਪਾਹਾ ਮਨ ਤਨ ਜੀ ਸ਼ਬਦ ਲੈ ਲਾਹਾ ਗੁਰਮਤ ਪੰਚ ਦੂਤ ਵਸ ਆਵਹਿ ਮਨ ਤਨ ਹਰ ਉਮਾਹਾ ਰਾਮ ਨਾਮ ਰਤਨ ਹਰ ਨਾਮ ਜਪਾਹਾ ਹਰ ਗੁਣ ਗਾਏ ਸਦਾ ਲੈ ਲਾਹਾ ਦੀਨ ਦਇਆਲ ਕਿਰਪਾ ਕਰ ਮਾਧੋ ਹਰ ਹਰ ਨਾਮ ਉਮਾਹਾ ਰਾਮ ਜਪ ਜਗਦੀਸ਼ ਜਪੋ ਮਨ ਮਾਹਾ ਹਰ ਹਰ ਜਗਨਾਥ ਜਗ ਲਾਹਾ ਧਨ ਧਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤੋ ਮਾਹਾ ਰਾਮ

ਆਪੇ ਸਤਿਗੁਰ ਸਮੁੰਦ ਮਥਾਹਾ ਆਪੇ ਮਥ ਮਥ ਤਤ ਕਢਾਏ ਜਪ ਨਾਮ ਰਤਨ ਹੋ ਮਹਾਰਾਮ ਸਖੀ ਮਿਲ ਹੋ ਮਿਲ ਗੁਣ ਗਾਵਾਹਾ ਗੁਰਮੁਖ ਨਾਮ ਜਪ ਹੋ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਨ ਭਾਈ ਹਰ ਹਰ ਨਾਮ ਓ ਮਹਾਰਾਮ ਆਪੇ ਵੱਡ ਦਾਣਾ ਵੱਡ ਸਾਹਾ ਗੁਰਮੁਖ ਪੂੰਜੀ ਨਾਮ ਵਿਸਾਹਾ

ਲਾਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ। ਜੈਤ ਸ੍ਰੀ ਮਹਲਾ ਪੰਜਵਾ ਕਰ ਤੀਜਾ ਦੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀ ਆਓ ਪ੍ਰਿਯ ਕਹੀ ਆਓ ਬਿਸਮ ਭਈ ਮੈਂ ਬਹੁ ਬਿਦ ਸੁਨ ਤੇ ਕਹੋ ਸੁਹਾਗਨ ਸਹੀ ਆਓ ਰਹਾਓ। ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀ ਆਓ ਵਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਨ ਸਾਥ ਬੁਝਹੀ ਆਓ। ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀ ਆਓ ਨਾਨਕ ਕਹਿਤ ਸੁਨਹੋ ਰੇ ਲੋਗਾ ਸੰਤ ਰਸਨ ਕੋ ਬਸਹੀ ਆਓ। ਜੈਤ ਸ੍ਰੀ ਮਹਲਾ ਪੰਜਵਾ ਧੀਰੋ ਸੁਨ ਧੀਰੋ ਪ੍ਰਭ ਕਉ ਰਹਾਓ ਜੀ ਪ੍ਰਾਨ ਮੰਤਨ ਸਭੇ ਅਰਪਉ ਨੀਰੋ ਪੇਖ ਪ੍ਰਭ ਕਉ ਨੀਰੋ। ਬੇਸਮਾਰ ਬੇਅੰਤ ਬਡ ਦਾਤਾ ਮਨ ਹੈ ਗਹੀਰਾਓ ਪੇਖ ਪ੍ਰਭ ਕਉ ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨਸਾ ਪੂਰਾਓ ਜਪ ਪ੍ਰਭ ਕਉ। ਗੁਰ ਪ੍ਰਸਾਦ ਨਾਨਕ ਮਨ ਵਸਿਆ ਦੁਖ ਨ ਕਬੂ ਚੂਰਾਓ ਬੁਝ ਪ੍ਰਭ ਕਉ। ਜੈਤ ਸ੍ਰੀ ਮਹਲਾ ਪੰਜਵਾ ਲੋੜੀ ਦੜਾ ਸਾਜਨ ਮੇਰਾ ਘਰ ਘਰ ਮੰਗਲ ਗਾਵੋ ਨੀਕੇ ਘਟ ਘਟ ਤਿਸੈ ਬਸੇਰਾ ਰਹਾਓ। ਸੂਖ ਰਾਧਨ ਦੁਖ ਰਾਧਨ ਬਿਸਰਾ ਨਾ ਕਾਹੂ ਬੇਰਾ ਨਾਮ ਜਪਤ ਕੋਟ ਸੂਰਵ ਜਾਰਾ ਬਿਨਸੈ ਪਰਮ ਅੰਧੇਰਾ ਥਾਨ ਥਨੰਤਰ ਸਭਨੀ ਜਾਈ ਜੋ ਦੀਸੈ ਸੋ ਤੇਰਾ। ਸੰਤ ਸੰਗ ਪਾਵੈ ਜੋ ਨਾਨਕ ਤਿਸ ਬਹੁਰ ਨਾ ਹੋਈ ਹੈ ਫੇਰਾ। ਜੈਤ ਸ੍ਰੀ ਮਹਲਾ ਪੰਜਵਾ ਕਰ ਚੌਥਾ ਦੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਗੁਰ ਆਗਿਆ ਤਜੀ ਸਿਆਣਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗਿਆ ਰਹਾਓ। ਜੋ ਦੇਖੋ ਤੋ ਸਗਲ ਮੋਹੇ ਮੋਹੀ ਆਓ ਤੋ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤੋ ਜਮ ਛੋਡੀ ਮੋਰੀ ਲਾਗ। ਤਰਿਓ ਸਾਗਰ ਪਾਵਕ ਕੋ ਜੋ ਸੰਤ ਭੇਟੇ ਵਡਭਾਗ ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗ। ਜੈਤ ਸ੍ਰੀ ਮਹਲਾ ਪੰਜਵਾ ਮਨ ਮਹਿ ਸਤਿਗੁਰ ਧਿਆਨ ਧਰਾ ਦ੍ਰਿੜਿਓ ਗਿਆਨ ਮੰਤਰ ਹਰਨਾਮਾ ਪ੍ਰਭ ਜੀਉ ਮਾਇਆ ਕਰਾ ਰਹਾਓ। ਕਾਲ ਜਾਲਾਰ ਮਹਾਂ ਜੰਜਾਲਾ ਛੁਟਕੇ ਜਮ ਹੈ ਡਰਾਇਓ ਦੁਖ ਹਰਨ ਸਰਨ ਕਰੁਣਾ ਪਤ ਗਹਿਓ ਚਰਨ ਆਸਰਾ। ਨਾਵ ਰੂਪ ਭਇਓ ਸਾਧ ਸੰਗ ਭਵ ਨਿਧ ਪਾਰ ਪਰਾ ਪਿਓ ਪੀਓ ਗਤ ਥੀਓ ਭਰਮਾ ਕਹੁ ਨਾਨਕ ਅਜਰ ਜਰਾ। ਜੈਤ ਸ੍ਰੀ ਮਹਲਾ ਪੰਜਵਾ ਜਾ ਕਉ ਭਏ ਗੋਬਿੰਦ ਸਹਾਈ ਸੁਖ ਸਹਿਜਾਨੰਦ ਸਗਲ ਸਿਓ ਵਾ ਕਉ ਵਿਆਧ ਨਾ ਕਾਈ ਰਹਾਓ। ਦੀਸਾ ਸਭ ਸੰਗ ਰਹਿ ਲੇਪਾ ਨਹਿ ਵਿਆਪੈ ਉਨਮਾਈ ਏਕੈ ਰੰਗ ਤਤ ਕੇ ਬੇਤੇ ਸਤਿਗੁਰ ਤੇ ਬੁੱਧ ਪਾਈ ਦਇਆ ਮਾਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ। ਤਿਨ ਕੈ ਸੰਗ ਨਾਨਕ ਨਿਸਤਰੀ ਐ ਜਿਨ ਰਸ ਰਸ ਹਰ ਗੁਣ ਗਾਈ। ਜੈਤ ਸ੍ਰੀ ਮਹਲਾ ਪੰਜਵਾ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਗਿਆਨ ਮੋਹ ਮਗਨ ਮਹਾਪ੍ਰਾਨੀ ਅੰਧਿਆਰੇ ਮਹਿ ਦੀਪ ਰਹਾਓ। ਸਫਲ ਦਰਸਨ ਤੁਮਰਾ ਪ੍ਰਭ ਪ੍ਰੀਤਮਾ ਚਰਨ ਕਮਲਾ ਅਨੂਪ ਅਨਕ ਬਾਰ ਕਰੋ ਤੇਹ ਬੰਧਨ ਮਨਹ ਚਰਾਵੋ ਧੂਪ ਹਾਰ ਪਰਿਓ ਤੁਮਰਾ ਪ੍ਰਭ ਦੁਆਰਾ ਦ੍ਰਿੜ ਕਰ ਗਹੀ ਤੁਮਾਰੀ ਲੂਕ। ਕਾਢ ਲੇ ਹੋ ਨਾਨਕ ਆਪਣੇ ਕਉ ਸੰਸਾਰ ਪਾਵਕ ਕੇ ਕੂਪ। ਜੈਤ ਸ੍ਰੀ ਮਹਲਾ ਪੰਜਵਾ ਕੋਈ ਜਨ ਹਰ ਸਿਉ ਦੇਵਾ ਜੋਰ ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਨ ਕੋ ਰਹਾਓ। ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ। ਆਇਓ ਸਰਨ ਦੀਨ ਦੁਖ ਭੰਜਨਾ ਚਿਤਵਾ ਤੁਮਰੀ ਓਰ ਅਪੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ। ਜੈਤ ਸ੍ਰੀ ਮਹਲਾ ਪੰਜਵਾ
चात्रिक चितवत बरसत मेह कृपा सिंध करुणा प्रभ धर हो हर प्रेम भक्त को नेह रहाओ अनक सुख चख भी नहीं चाहत आनंद पूर्ण पेख देह आन पावन जीवत मीना बिन जल मरना तेह हम अनाथ नाथ हर सरणी अपनी कृपा करेह चरण कमल नानक आराधा तिस बिन आन ना केह जैत श्री महला पंजवा मन तन बस रहे मेरे प्राण

ਗਿਆਨ ਧਿਆਨ ਕਿਛੁ ਕਰਮ ਨ ਜਾਣਾ, ਨਾਹਿਨ ਨਿਰਮਲ ਕਰਣੀ, ਸਾਧ ਸੰਗਤ ਕੈ ਅੰਚਲ ਲਾਭੁ, ਬਿਖਮ ਨਦੀ ਜਾਇ ਤਰਣੀ। ਸੁਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮਹਿ ਧਰਣੀ। ਹਰ ਦਰਸਨ ਤ੍ਰਿਪਤ, ਨਾਨਕ ਦਾਸ ਪਾਵਤ, ਹਰ ਨਾਮ ਰੰਗਾ ਭਰਣੀ। ਜੈਤ ਸ੍ਰੀ ਮਹੱਲਾ ਪੰਜਵਾ। ਹਰ ਜਨ ਸਿਮਰਹੋ ਹਿਰਦੈ ਰਾਮ, ਹਰ ਜਨ ਕੋ ਵਪਦਾ ਨਿਕਟ ਨਾਵੈ, ਪੂਰਨ ਦਾਸ ਕੇ ਕਾਮ ਰਹਾਉ। ਕੋਟ ਬਿਘਨ ਬਿਨਸੈ ਹਰ ਸੇਵਾ, ਨਿਹ ਚਲ ਗੋਬਿੰਦ ਧਾਮ। ਭਗਵੰਤ ਭਗਤ ਕੋ ਪਉ ਕਿਛੁ ਨਾਹੀ, ਆਦਰ ਦੇਵਤ ਜਾਮ। ਤਜ ਗੋ ਪਾਲਿਆਨ ਜੋ ਕਰਣੀ, ਸੋਈ ਸੋਈ ਬਿਨਸਤ ਖਾਮ। ਚਰਨ ਕਮਲ ਹਿਰਦੈ ਗਹੁ ਨਾਨਕ, ਸੁਖ ਸਮੂਹ ਬਿਸਰਾਮ। ਜੈਤ ਸ੍ਰੀ ਮਹੱਲਾ ਨਾਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੇਹੇ ਤੇਹੇ ਆਪ ਬੰਧਾਇਓ ਰਹਾਓ। ਸਮਝ ਨਾ ਪਰੀ ਬਿਖੈ ਰਸ ਰਚਿਓ, ਜਸ ਹਰ ਕੋ ਬਿਸਰਾਇਓ। ਸੰਗ ਸੁਆਮੀ ਸੋ ਜਾਣਿਓ, ਨਾਹਿਨ ਬਨ ਕੋ ਜਿਨ ਕੋ ਤਾਇਓ। ਰਤਨ ਰਾਮ ਘਟ ਹੀ ਕੇ ਭੀਤਰ, ਤਾ ਕੋ ਗਿਆਨ ਨਾ ਪਾਇਓ। ਜਨ ਨਾਨਕ ਭਗਵੰਤ ਭਜਨ ਬਿਨਾ, ਬਿਰਥਾ ਜਨਮ ਗਵਾਇਓ। ਜੈਤ ਸ੍ਰੀ ਮਹੱਲਾ ਨਾਵਾ। ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਬਾਬਾ ਔਰਾਂਤਰਾ, ਸਰਨ ਗਹੀ ਕਿਰਪਾ ਨਿਧ ਤੇਰੀ। ਰਹਾਉ ਮਹਾਪਤਿਤ, ਮੁਗਧ ਲੋਭੀ ਫੁਨ ਕਰਤ ਪਾਵਿਆ ਬਹਾਰਾ, ਪਹਿ ਮਰਬੇ ਕੋ ਬਿਸਰਤ ਨਾਹਿਨ, ਤੇਹ ਚਿੰਤਾ ਤਨਜਾਰਾ। ਕੀਏ ਉਪਾ ਮੁਕਤ ਕੇ ਕਾਰਨ, ਦਹ ਦਿਸ ਕੋ ਉਠ ਧਾਇਆ। ਘਟ ਹੀ ਪੀਤਰ ਬਸਾ ਨਿਰੰਜਨ, ਤਾ ਕੋ ਮਰਮ ਨਾ ਪਾਇਆ। ਨਾਹਿਨ ਗੁਣ ਨਾਹਿਨ ਕਛ ਜਪ ਤਪ, ਕੌਣ ਕਰਮਾ ਬਕੀਜੈ। ਨਾਨਕ ਹਾਰ ਪਰਿਉ ਸਰਨਾਗਤ, ਪੈ ਦਾਨ ਪ੍ਰਭ ਦੀਜੈ। ਜੈਤ ਸ੍ਰੀ ਮਹੱਲਾ ਨਾਵਾ। ਮਨ ਰੇ ਸਾਚਾ ਗਹੋ ਬੇਚਾਰਾ, ਰਾਮ ਨਾਮ ਬਿਨ ਮਿਥਿਆ ਮਾਨੋ, ਸਗਰੋ ਇਹੋ ਸੰਸਾਰਾ ਰਹਾਉ। ਜਾ ਕੋ ਜੋਗੀ ਖੋਜ ਤਹਾਰੇ, ਪਾਇਓ ਨਾਹੀਂ ਤੇਹ ਪਾਰਾ। ਸੋ ਸਵਾਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਪਾਵਨ ਨਾਮ ਜਗਤ ਮੈਂ ਹਰ ਕੋ, ਕਬਹੂ ਨਾਹੇ ਸੰਭਾਰਾ। ਨਾਨਕ ਸਰਨ ਪਰਿਓ ਜਗ ਬੰਧਨ, ਰੱਖ ਹੋ ਬਿਰਧ ਤੁਹਾਰਾ। ਜੈਤ ਸ੍ਰੀ ਮਹੱਲਾ ਪੰਜਵਾ। ਸ਼ੰਤ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਦਰਸਨ ਪਿਆਸੀ ਦਿਨ ਸਰਾਤ, ਚਿਤ ਭਵਨ ਦਿਨ ਨੀਤ, ਖੋਲ ਕਪਟ ਗੁਰਮੇਲੀਆ, ਨਾਨਕ ਹਰ ਸੰਗ ਮੀਤ ਸ਼ੰਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੋ ਜੰਤੀ ਆ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸਨ ਦੀਜੈ। ਨੈਣ ਹਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲ ਭੀ ਨਾ ਤੀਰੀਜੈ। ਪ੍ਰਭ ਸਿਉ ਮਨ ਲੀਨਾ ਜੋ ਜਲਮੀਨਾ, ਚਾਤ੍ਰਿਕ ਜਿਵੈ ਤਿਸੰਤੀ ਆ। ਜਨ ਨਾਨਕ ਗੁਰਪੂਰਾ ਪਾਇਆ, ਸਗਲੀ ਤਿਖਾ ਬੁਝੰਤੀ ਆ। ਯਾਰ ਵੇ ਪ੍ਰੈ ਹੱਬੇ ਸਖੀ ਆ, ਮੂੰਹ ਕਹੀ ਨਾ ਜੇਹੀ ਆ। ਯਾਰ ਵੇ ਹਿੱਕ ਡੂੰ ਹਿੱਕ ਚਾੜਾ, ਹਉ ਕਿਸ ਚ ਤੇਹੀ ਆ। ਹਿੱਕ ਦੂੰ ਹਿੱਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ। ਤਿਨਾ ਦੇਖ ਮਨ ਚਾਉ ਠੰਡਾ, ਹਉ ਕਦ ਪਾਈ ਗੁਣ ਤਾਸਾ। ਜਿਨੀ ਮੈਡਾ ਲਾਲ ਰੀ ਜਹਾਇਆ, ਹਉ ਤਿਸ ਆਗੈ ਮਨ ਡੇਹੀ ਆ। ਨਾਨਕ ਕਹੈ ਸੁਣ ਬਿਨੋ ਸੁਹਾਗਣ, ਮੂੰਹ ਦਸ ਡਿਖਾ ਪਿਰ ਕੇਹੀ ਆ। ਯਾਰ ਵੇ ਪਿਰ ਆਪਣ ਪਾਣਾ, ਕਿਛ ਨੀਸੀ ਛੰਦਾ। ਯਾਰ ਵੇ ਤੈਰਾ ਵਿਆ ਲਾਲਨ, ਮੂੰਹ ਦਸ ਦਸੰਦਾ। ਲਾਲਨ ਤੈ ਪਾਇਆ ਆਪ ਗਵਾਇਆ, ਜੈ ਤਨ ਭਾਗ ਮਥਾਣੇ। ਬਾਹਾਂ ਪਕੜ ਠਾਕੁਰ ਹਉ ਕਿੱਦੀ, ਗੁਣ ਅਵਗੁਣ ਨਾ ਪਛਾਣੇ। ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ, ਤੇ ਸਹਬੋ ਕਿਛ ਸੁਹੰਦਾ। ਜਨ ਨਾਨਕ ਧਨ ਸੁਹਾਗਣ, ਵਸਾਈ ਜਿਸ ਸੰਗ ਪਤਾਰ ਵਸੰਦਾ। ਯਾਰ ਵੇ ਨਿਤ ਸੁਖ ਸੁਖੇਦੀ, ਸਾ ਮੈਂ ਪਾਈ ਵਰ ਲੋੜੀ ਦਾਇਆ ਵੱਜੀ ਵਧਾਈ। ਮਹਾ ਮੰਗਲ ਰਹਿ ਸਥੀਆ, ਪਿਰ ਦਿਆਲ ਸਦ ਨਵਰੰਗੀਆ। ਵਡ ਭਾਗ ਪਾਇਆ ਗੁਰ ਮਿਲਾਇਆ, ਸਾਧ ਕੈ

ਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਇੱਕ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਮੈਂ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ

ਓਟ ਪਤਤ ਪਾਵਨ ਕਿਰਪਾ ਨਿਧਨੰਤਰ ਜਾਮੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀਓ ਸਮੂਹ ਮਲੇਸ਼ੀਆ ਦੀ ਸੰਗਤ ਸਮੂਹ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਰਲ ਮਿਲ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੱਚੇ ਪਾਤਸ਼ਾਹ ਜੀਓ ਸ਼੍ਰੀਮਾਨ ਸੰਤ ਬਾਬਾ ਸੋਹਣ ਸਿੰਘ ਜੀ ਮਲਾਕਾ ਵਾਲਿਆਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਸੱਚੇ ਪਾਤਸ਼ਾਹ ਜੀਓ ਮਨਾਉਂਦੇ ਹਾਂ ਕੱਲ੍ਹ ਰੋਜ਼ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਸਨ ਇਸ ਵਕਤ ਮਹਾਰਾਜ ਮੱਧ ਭਾਗ ਵਿੱਚ ਆਏ ਹਨ ਸੱਚੇ ਪਾਤਸ਼ਾਹ ਜੀਓ ਅਰਦਾਸ ਬੇਨਤੀ ਹੈ ਆਪ ਜੀ ਦੇ ਪਾਠੀ ਸਿੰਘਾਂ ਤੋਂ ਗੁਰਬਾਣੀ ਪੜ੍ਹਦਿਆਂ ਤੋਂ ਸੇਵਾਦਾਰਾਂ ਤੋਂ ਸੇਵਾ ਕਰਦੇ ਹਾਂ ਮਹਾਰਾਜ ਹੋਈ

ਸ਼ੀਆ ਦੀ ਸੰਗਤ ਦੇ ਪਰਿਵਾਰਾਂ ਵਿੱਚ ਹਿਰਦਿਆਂ 'ਚ ਵਸਾਉਣਾ ਜੀ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਸਮੂਹ ਪਰਿਵਾਰਾਂ ਦੀ ਸੇਵਾ ਜੋ ਕੱਲ੍ਹ ਰੋਜ਼ ਤੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਲੰਗਰਾਂ ਦੀ ਸੱਚੇ ਪਾਤਸ਼ਾਹ ਜੀਓ ਤਨ ਮਨ ਧਨ ਕਰਕੇ ਸੇਵਾ ਕੀਤੀ ਜਾ ਰਹੀ ਹੈ ਮਹਾਰਾਜ ਆਪ ਜੀ ਨੇ ਸੇਵਾ ਲੇਖੇ ਲਾਉਣੀ ਪ੍ਰਵਾਨ ਕਰਨੀ ਅੰਗ ਸੰਗ ਸਹਾਈ ਹੋਣਾ ਦਰੋਂ ਕਰੋਂ ਨਾਮ ਦਾਨ ਗੁਰਸਿੱਖੀ ਸਿਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ ਸਾਰਿਆਂ ਦੇ ਕਾਰੋਬਾਰ ਵਿੱਚ ਮਹਾਰਾਜ

ਅੰਗ ਬਖਸ਼ਿਸ਼ ਕਰਨੀ ਹੈ, ਅੰਗ ਸੰਗ ਸਹਾਈ ਹੋਣਾ, ਇਸੇ ਤਰ੍ਹਾਂ ਆਪਣੀ ਸੇਵਾ ਆਪ ਲੈਂਦੇ ਰਹਿਣਾ। ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦੇਗ ਨੂੰ ਭੋਗ ਲਾਓ। 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਦੀ ਅਰਦਾਸ, ਭੁੱਲ ਚੁੱਕ ਦੀ ਮਾਫ਼ੀ। ਸੱਚੇ ਪਾਤਸ਼ਾਹ ਜੀਓ, ਭੋਗ ਲੱਗਿਆ ਪ੍ਰਸ਼ਾਦ, ਸਾਧ ਸੰਗਤ ਵਿੱਚ ਵਰਤੇ ਜੋ ਛਕੇ, ਵਾਹਿਗੁਰੂ ਨਾਮ ਜਪੇ, ਸਹੀ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਹਨ ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਤਿਹਾਇ ਹਰ ਜਸ ਨਿਤ ਸੋਨਾ ਸਲੋਕ ਦਇਆ ਕਰਨ ਦੁਖਰਣ ਉਚਰਣ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨਾ ਹੈ ਨਾਨਕ ਲਿਪਤ ਨ ਮਾਇਆ ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭਾਪ ਜਿਨ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਭਏ ਦਇਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ ਗੁਰਦਇਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਧਾਰਨ ਹੈ ਭੌਜਲ ਬਿਖਮ ਸਗਾਹ ਗੁਰ ਬੋਹਿਥ ਤਾਰੇ ਅੰਮਾ ਨਾਨਕ ਪੂਰ ਕਰਾਮਾ ਸਤਿਗੁਰ ਚਰਨੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਬ ਭਏ ਤਾਵ ਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚ ਹੋਚ ਥਪੇ ਕਾਟ ਸਿਲਕ ਦੁਖ ਮਾਇਆ

ਹੋ ਆਵਣ ਜਾਣਾ ਹੁਕਮ ਸਭ ਨੇਹ ਚਲ ਤੁਧ ਥੇ ਹੋ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇ ਹੋ ਜੈਤ ਸ੍ਰੀ ਬਾਣੀ ਭਗਤਾਂ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ

ਕੁਰਤੇਰੋ ਅਵਰਨਾ ਕਾਹੂ ਤਾਨੀ, ਐਸੋ ਅਮਰ ਮਿਲਿਓ ਭਗਤਨ ਕਉ ਰਾਚ ਰਹੇ ਰੰਗ ਗਿਆਨੀ। ਰੋਗ ਸੋਗ ਦੁਖ ਜਰਾ ਮਰਾ, ਹਰ ਜਨ ਹੈ ਨਹੀਂ ਨਿਕਟਾਨੀ, ਨਿਰਭਉ ਹੋਏ ਰਹੇ ਲਵੇ ਕੈ ਨਾਨਕ ਹਰ ਮਨ ਮਾਨੀ। ਟੋਡੀ ਮਹੱਲਾ ਪੰਜਵਾ, ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੋਖਾ ਕਹਾ ਬਿਆਪੈ, ਜਾ ਕਉ ਉਠ ਤੁਹਾਰੀ ਰਹਾਉ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੋਹਾਰੀ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਟੋਡੀ ਮਹੱਲਾ ਪੰਜਵਾ, ਕਰ ਦੂਜਾ ਚੌਪ ਦੇ ਇੱਕ ਓ ਅੰਕਾਰ, ਸਤਿਗੁਰ ਪ੍ਰਸਾਦ। ਧਾਇਓ ਰੇ ਮਨ ਦਹਿ ਦਿਸ ਧਾਇਓ, ਮਾਇਆ ਮਗਨ ਸੁਆਦ ਲੋਭ ਮੋਹਿਓ, ਤਿੰਨ ਪ੍ਰਭ ਆਪ ਭੁਲਾਇਓ ਰਹਾਉ। ਹਰ ਕਥਾ ਹਰ ਜਸ ਸਾਧ ਸੰਗਤ ਸਿਓ, ਇੱਕ ਮੋਹਤ ਨਾ ਇਹੋ ਮਨ ਲਾਇਓ। ਬਿਗਸਿਓ ਪੇਖ ਰੰਗ ਕੁਸੁੰਭ ਕੋ, ਪਰ ਗ੍ਰੇਹੇ ਜੋ ਹਨ ਜਾਇਓ। ਚਰਨ ਕਮਲ ਸਿਓ ਭਾਉ ਨਾ ਕੀਨੋ, ਨਹਿ ਸਤ ਪੁਰਖ ਮਨਾਇਓ। ਧਾਵਤ ਕੋ ਧਾਵੈ ਬਹੁ ਭਾਤੀ, ਜੋ ਤੇਲੀ ਬਲਦ ਪਰਮਾਇਓ। ਨਾਮਦਾਨ ਇਸਨਾਨ ਨਾ ਕੀਓ, ਇੱਕ ਨਿਮਖ ਨਾ ਕੀਰਤ ਗਾਇਓ। ਨਾਨਾ ਝੂਠ ਲਾਏ ਮਨ ਧੋਖਿਓ, ਨਹਿ ਬੂਝਿਓ ਅਪਨਾਇਓ। ਪਰ ਉਪਕਾਰ ਨ ਕਬੂ ਕੀਏ, ਨਹੀਂ ਸਤਿਗੁਰ ਸੇਵ ਧਿਆਇਓ। ਪੰਜ ਦੂਤ ਰਚ ਸੰਗਤ ਗੋਸ਼ਟ, ਮਤਵਾਰੋ ਮਦਮਾਇਓ। ਕਰੋ ਬੇਨਤੀ ਸਾਧ ਸੰਗਤ ਹਰ, ਭਗਤ ਵਛਲ ਸੁਣਾਇਓ। ਨਾਨਕ ਭਾਗ ਪਰਿਓ ਹਰ ਪਾਤਸ਼ਾਹ, ਰਾਖ ਲਾਜ ਅਪਨਾਇਓ। ਟੋਡੀ ਮਹੱਲਾ ਪੰਜਵਾ, ਮਾਨੁਖ ਬਿਨ ਬੂਝੇ ਬਿਰਥਾਇਆ, ਅਨਕ ਸਾਜ ਸੀਗਾਰ ਬਹੁ ਕਰਤਾ, ਜੋ ਮ੍ਰਿਤ ਕੋ ਉਡਾਇਆ ਰਹਾਉ। ਧਾਏ ਧਾਏ ਕਿਰਪਨ ਸ੍ਰਮ ਕੀਨੋ, ਇਕੱਤਰ ਕਰੀ ਹੈ ਮਾਇਆ। ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਾ ਆਇਆ। ਕਰ ਭਰਨ ਸਵਾਰੀ ਸੇਜਾ, ਕਾਮਨ ਥਾਟ ਬਨਾਇਆ। ਸੰਗ ਨ ਪਾਇਓ ਆਪਣੇ ਭਰਤੇ, ਪੇਖ ਪੇਖ ਦੁੱਖ ਪਾਇਆ। ਸਾਰੋ ਦਿਨ ਸਮਜੂਰੀ ਕਰਤਾ, ਤੋਹ ਮੂਸਲਾ ਸ਼ਰਾਇਆ। ਖੇਦ ਭਇਓ ਬੇਗਾਰੀ ਨਿਆਈ, ਕਰ ਕੈ ਕਾਮਨਾ ਆਇਆ।

ਟੋਡੀ ਮਹਲਾ ਪੰਜਵਾ ਕਿਰਪਾ ਨਿਧ ਬਸੋ ਹਿਰਦੈ ਹਰਨੀਤ ਤੈਸੀ ਬੁੱਧ ਕਰਹੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੇ ਲਾਵੋ ਮਹਾਪਤ ਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮਿੱਠੀ ਲਾਗੋ ਕੀਓ ਤੁਹਾਰੋ ਭਾਵੋ ਜੋ ਤੂੰ ਦੇਹ ਤਹੀ ਉਹ ਤ੍ਰਿਪਤਾ ਆਨਣ ਕਤ ਹੁਤਾਵੋ ਸਾਦ ਹੀ ਨਿਕਟ ਜਾਨੋ ਪ੍ਰਭ ਸਵਾਮੀ ਸਗਲ ਰੇਣ ਹੋਏ ਰਹੀ ਹੈ ਸਾਧੂ ਸੰਗਤ ਹੋਏ

ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ। ਟੋਡੀ ਮਹੱਲਾ ਪੰਜਵਾ ਘਰ ਦੂਜਾ ਦੁੱਪ ਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮਾਗੋ ਦਾਨ ਠਾਕੁਰ ਨਾਮਾ ਅਵਰ ਕਛੂ ਮੇਰਾ ਸੰਗ ਨਾ ਚਾਲਾ ਮਿਲਾ ਕਿਰਪਾ ਗੁਣਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮਾ ਧਾਏ ਧਾਏ ਬਹੁ ਬਿਧ ਕਉ ਧਾਵੈ ਸਗਲ ਨਿਰਾਰਥ ਕਾਮ ਬਿਨ ਗੋਬਿੰਦ ਅਵਰ ਜੇ ਚਾਹੋ ਦੀਸਾ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤ ਰੇਨ ਮਾਗੋ ਮੇਰੋ ਮਨ ਪਾਵੈ ਬਿਸਰਾਮ। ਟੋਡੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮ ਮਨਹਿ ਸਾਧਾਰਾ ਜੀ ਪ੍ਰਾਨ ਸੂਖ ਇਸ ਮਨ ਕਉ ਬਰਤਨ ਇਹ ਹਮਾਰਾ ਰਹਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਿਵਾਰਾ ਨਾਮ ਸਿਖਾਈ ਸਦਾ ਮੇਰਾ ਸੰਗ ਹਰ ਨਾਮ ਮੋਕਉ ਨਿਸਤਾਰਾ ਵਿਖਾ ਬਿਲਾਸ ਕਹੀਅਤ ਬਹੁ ਤੇਰੇ ਚਲਤ ਨ ਕਛੂ ਸੰਗਾਰਾ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਭੰਡਾਰਾ। ਟੋਡੀ ਮਹੱਲਾ ਪੰਜਵਾ ਨੀਕੇ ਗੁਣ ਗਾਓ ਮਿਟ ਹੀ ਰੋਗ ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹਾਈ ਹਾਊ ਹਾ ਲੋਗ ਰਹਾਓ ਚਰਨ ਪਖਾਰ ਕਰੋ ਗੁਰ ਸੇਵਾ

ਸੋਈ ਹੈ ਲਾਗਾ, ਜਿਸ ਮਸਤਕ ਲਿਖਿਆ ਲਿਖੋਗਾ, ਕਹੋ ਨਾਨਕ ਏਕ ਬਿਨ ਦੂਜਾ ਵਰਨਾ ਕਰਨਾ ਜੋਗ। ਟੋਡੀ ਮਹੱਲਾ ਪੰਜਵਾ, ਸਤਿਗੁਰ ਆਇਓ ਸਰਨ ਤੁਹਾਰੀ, ਮਿਲਾ ਸੂਖ ਨਾਮ ਹਰ ਸੋਭਾ, ਚਿੰਤਾ

ਬਾਰੀ ਸਾਧ ਬਖਸਿੰਦ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲੇ ਹੋ ਇਹ ਬਾਰੀ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਰਹਾਓ ਜੋ ਮਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹੂ ਤੇ ਛੂਟ ਹੈ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਿਨਾਸੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾ

ਖਾਤ ਖਰਚਤ ਕਿਛ ਨਿਖੁੱਟਤ ਨਾਹੀ ਰਾਮ ਰਤਨ ਧਨ ਖਾਟਿਓ ਭਸਮਾ ਭੂਤ ਹੋਆ ਖਿਨ ਭੀਤਰ ਆਪਣਾ ਕੀਆ ਪਾਇਆ ਅਗਮ ਨਿਗਮ ਕਹਿ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਟੋਡੀ ਮਹੱਲਾ ਪੰਜਵਾ ਕਿਰਪਨ ਤਨ ਮਨ ਕਿਲ ਬਿਖ ਭਰੇ ਸਾਧ ਸੰਗ ਭਜਨ ਕਰ ਸਵਾਮੀ ਢਾਕਨ ਕਉ ਇਕ ਹਰੇ ਰਹਾਉ ਅਨਕ ਛਿਦਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ ਜਿਸ ਕਾ ਬੋਹਿਥ ਤਿਸਾਰਾ ਦੇ ਕੋਟੇ ਸੰਗ ਖਰੇ ਗੱਲੀ ਸੈਲ ਉਠਾਵਤ ਚਾਹੈ ਓਏ ਊਹਾ ਹੀ ਹੈ ਧਰੇ ਜੋਰ ਸਖਤ ਨਾਨਕ ਕਿਛ ਨਾਹੀ ਪ੍ਰਭ ਰੱਖ ਹੋ ਸਰਨ ਪਰੇ ਟੋਡੀ ਮਹੱਲਾ ਪੰਜਵਾ ਹਰ ਕੇ ਚਰਨ ਕਮਲ ਮਨ ਧਿਆਓ ਕਾਢ ਕੁਠਾਰ ਪਿਤ ਬਾਤ ਹੰਤਾ ਔਖਦ ਹਰ ਕੋ ਨਾਉ ਰਹਾਉ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕਉ ਬਿਘਨ ਨ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਸੰਤ ਪ੍ਰਸਾਦ ਬੈਦ ਨਾਰਾਇਣ ਕਰਨ ਕਾਰਨ ਪ੍ਰਭੇਕ ਬਲ ਬੁੱਧ ਪੂਰਨ ਸੁਖਦਾਤਾ ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਟੋਡੀ ਮਹੱਲਾ ਪੰਜਵਾ ਹਰ ਹਰ ਨਾਮ ਸਦਾ ਸਦ ਜਾਪ ਧਾਰ ਅਨੁਗ੍ਰਹ ਪਾਰ ਬ੍ਰਹਮ ਸਵਾਮੀ ਵਸ ਦੀ ਕੀਨੀ ਆਪ ਰਹਾਉ ਜਿਸ ਕੇ ਸੇ ਫਿਰ ਤਿਨ ਹੀ ਸੰਭਾਲੇ ਬਿਨ ਸੇ ਸੋਗ ਸੰਤਾਪ ਹਾਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਅਜੰਤ ਹੋਏ ਮਿਹਰਬਾਨਾ ਦਇਆ ਧਾਰੀ ਹਰਨਾਥ ਨਾਨਕ ਸਰਨ ਪਰੇ ਦੁੱਖ ਭੰਜਨ ਜਾ ਕਾ ਬੜ ਪ੍ਰਤਾਪ ਟੋਡੀ ਮਹੱਲਾ ਪੰਜਵਾ ਸਵਾਮੀ ਸਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮੰਗਤ ਪਾਈ ਐ ਮਾਇਆ ਰਚ ਬੰਦ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸਵਰ ਜਨ ਮਿਲੇ ਪਿਆਰੇ ਨਾਨਕ ਅਨੰਦ ਪਏ ਨਾਨਕ ਅਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾ ਘਰ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓਰੇ ਮੂੜੇ ਕਛੂ ਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਹਾਉ ਆਪਨ ਰਾਮ ਨਾ ਚੀਨੋ ਖਿਨੂਆ ਜੋ ਪ੍ਰਾਈ ਸੋ ਆਪਣੀ ਮਨੂਆ ਨਾਮ ਸੰਗੀ ਸੋ ਮਨ ਨਾ ਵਸਾਇਓ ਛੋੜ ਜਾ ਹੇ ਵਾਹੂ ਚਿਤ ਲਾਇਓ ਸੋ ਸੰਚਿਓ ਜਿਤ ਭੂਖ ਤਿਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਟੋਡੀ ਮਹੱਲਾ ਪੰਜਵਾ ਹਮਾਰਾ ਇੱਕ ਹਰੀ ਹਰੀ ਆਨ ਅਵਰ ਸਿਜਾਣ ਨਾ ਕਰੀ ਰਹਾਉ ਵੱਡਾ ਭਾਗ ਗੁਰ ਆਪਣਾ ਪਾਇਓ ਗੁਰਮੁਖ ਹਰਨਾਮ ਦ੍ਰੇੜਾਇਓ ਹਰ ਹਰ ਜਾਪ ਤਾਪ ਬ੍ਰਤ ਨੇਮਾ ਹਰ ਹਰ ਧਿਆਏ ਕੁਸਲ ਸਭ ਖੇਮਾ ਆਚਾਰ ਵਿਵਹਾਰ ਜਾਤ ਹਰ ਗੁਣੀਆ ਮਹਾਨੰਦ ਕੀਰਤਨ ਹਰ ਸੁਣੀਆ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਤਿਸ ਕੇ ਗ੍ਰਹਿ ਮਹਿ ਆਇਆ ਟੋਡੀ ਮਹੱਲਾ ਪੰਜਵਾ ਘਰ ਚੌਥਾ ਦੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜਾ ਗਾਲੀ ਹਰਨੀ ਹੋ ਨਾ ਹੋਏ ਰਹਾਉ ਹਉ ਟੁੜੇਂਦੀ ਦਰਸਨ ਕਾਰਨ ਬੀਥੀ ਬੀਥੀ ਪੇਖਾ ਗੁਰਮਿਲ ਭਰਮ ਗਵਾਇਆ ਹੇ ਇਹ ਬੁੱਧ ਪਾਈ ਮੈਂ ਸਾਧੂ ਕੰਨ ਹੋ ਲੇਖ ਲਿਖਿਓ ਤੁਰ ਮਾਥਾ ਇਹ ਬਿਦ ਨਾਨਕ ਹਰ ਨੈਣ ਲੋਏ ਟੋਡੀ ਮਹੱਲਾ ਪੰਜਵਾ ਗਰਬ ਗਹਿਲੜੋ ਮੂੜੜੋ ਹੀ ਓ ਰੇ ਹੀ ਓ ਮਹਾਰਾਜ ਰੀ ਮਾਇਓ ਡੀਹਰ ਨਿਆਈ ਮੋਹੇ ਫਾਕਿਓ ਰੇ ਰਹਾਉ ਘਣੋ ਘਣੋ ਘਣੋ ਸਦ ਲੋੜੈ ਬਿਨ ਲਹਿਣੇ ਕੈਠ ਪਾਇਓ ਰੇ ਮਹਾਰਾਜ ਰੋਗਾਥ ਵਾਹੂ ਸਿਉ ਲੁਬੜਿਓ ਨੇਹ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ।

ਨਾ ਰਹਾਉ। ਬੰਧਨ ਤੋਰ ਛੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਅਰਾਦੀਨ। ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ, ਪ੍ਰੇਮ ਗਹਿਓ।

ਕਾਹੇ ਕੋ ਤੀਰਥ ਜਾਈ। ਭਨਤ ਨਾਮ ਦਿਓ ਸੁ ਕ੍ਰਿਤ ਸੁਮਤ ਭਏ, ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਗਏ। ਤੀਨ ਛੰਦੇ ਖੇਲ ਆਛੈ ਰਹਾਉ, ਕੁੰਭਾਰ ਕੇ ਘਰ ਹਾਂਡੀ ਆਛੈ, ਰਾਜਾ ਕੇ ਘਰ ਸਾਂਡੀ ਗੋ, ਬਾਮਨ ਕੇ ਘਰ ਰਾਂਡੀ ਆਛੈ,

ਕਰੀਮ ਤੂੰ ਬੇਐਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤੈ ਹਕੀਕ ਦਿਲ ਦਾਨੀ ਮਮ ਸਰ ਮੂਏ ਅਜਰਾਈਲ ਗ੍ਰਿਫਤਾ ਹੈ ਦਿਲ ਹੇਚ ਨਾ ਦਾਨੀ ਰਾਉ ਜਨ ਪਿਸਰ ਪਦਰ ਬਿਰਾਦਰਾਂ ਕਾ ਸਨੇਸ ਦਸ ਤੰਗੀਰ ਆਖਰ ਵਿਆਪਤਮ ਕਾ ਸੁਨਾ ਦਾਰਦ ਤੂੰ ਸਵਦ ਤਕਬੀਰ ਸਭ ਰੋਜ ਗਸਤਮ ਦਰ ਹਵਾ ਕਰਦੇਮ ਬਦੀਖਿਆ।

ਤੇ ਰੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ ਮੈਂ ਦੀਵਾਨਾ ਪਇਆ ਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰਮਾਗੋ ਨੀਤਾ ਨੀਤ ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਰਾਉ ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤ ਨੇਹੀ ਸਰਬੇ ਪਰਮਲ ਕਰਨਾ ਘੇ ਪਟ ਭਾਂਡਾ ਕਹਿ ਨ ਕੋਏ ਐਸਾ ਭਗਤ ਵਰਨ ਮਹਿ ਹੋਏ ਤੇਰਾ ਨਾਮ ਨਿਵੇ ਰਹੇ ਲਿਵਲਾਏ ਨਾਨਕ ਤਿੰਨ ਦਰ ਭੀਖਿਆ ਪਾਏ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੰਬ ਰਗਾਏ ਲੀਤੜਾ ਲੱਭ ਰੰਗਾਏ ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜਾ ਜਾਏ ਹਾਂ ਕੁਰਬਾਨਾ ਜਾਓ ਮਿਹਰਬਾਨਾ ਹਾਂ ਕੁਰਬਾਨਾ ਜਾਓ ਹਾਂ ਕੁਰਬਾਨਾ ਜਾਓ।

ਧਨ ਕਮਲੀਏ ਬਾਹਰ ਕਿਆ ਟੂਡੇ ਭੈ ਕੀਆ ਦੇਹੇ ਸਲਾਈਆਂ ਨੈਣੀ ਭਾਵਕਾ ਕਰ ਸੀ ਗਾਰੋ ਤਾ ਸੁਹਾਗਣ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਪਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨ ਪਾਵੈ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣ ਆਣੀ ਜਾਏ ਪੁੱਛੋ ਹੋ ਸੁਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈ ਐ ਜੋ ਕਿਛ ਕਰੇ ਸੋ ਭਲਾ ਕਰਮਾਨੀ ਐ ਹਿਕਮਤ ਹੁਕਮ ਚੁਕਾਈ ਐ ਜਾ ਕੈ ਪ੍ਰੇਮ ਪਦਾਰਥ ਪਾਈ ਐ ਤਉ ਚਰਣੀ ਚਿਤ ਲਾਈ ਐ ਸਹੁ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈ ਐ ਏਵ ਕਹੈ ਸੁਹਾਗਣੀ ਭੈਣੇ ਨੀ ਬਾਤੀ ਸਹੁ ਪਾਈ ਐ ਆਪ ਗਵਾਈਐ ਤਾ ਸਹੁ ਪਾਈਐ ਔਰ ਕੈਸੀ ਚਤੁਰਾਈ ਸਹੁ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣਾ ਨਾਨਕ ਸਾ ਸਬਰਾਈ ਐਸੈ ਰੰਗ ਰਾਤੀ ਸਹਿਜ ਕੀ ਮਾਤੀ ਐਹਨ ਸਭਾਈ ਸਮਾਣੀ ਸੁੰਦਰ ਸਾ ਇਸ ਰੂਪ ਚੱਖਣ ਕਹੀ ਐ ਸਾ ਸਿਆਣੀ ਤਿਲੰਗ ਮਹੱਲਾ ਪਹਿ

ਹਾਲੋ ਮੁਸਲਮਾਨੀਆਂ ਪੜਾ ਹਕਤੇਬਾ ਕਸ਼ਟ ਮਹਿ ਕਰਹ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਪੀਲੇ ਖਲਾਏ ਵੇ ਲਾਲੋ ਖੂਨ ਕੇ ਸੋਹਲੇ ਗਾਵੀ ਹੈ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਕੇਲਾ

ਆਇਆ ਕੱਪੜ ਟੁਕ ਟੁਕ ਹੋਸੀ ਹਿੱਦ ਸਤਾਨ ਸਮਾਲ ਸੀ ਬੋਲਾ ਆਮਨ ਅਠਤਰਾ ਜਾਨ ਸਤਾਨਵਾ ਹੋਰ ਪੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖਾ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਿਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰ ਧਨੀ ਸਲਾਹੇ ਹੋ ਸੱਚ ਸਭ ਉੱਪਰ ਹਰ ਧਨੀ ਜਿਸ ਨਾਹੀ ਕੋਏ ਸਰੀਕ ਕਿਸ ਲੇਖਾ ਹੁਗਨੀ ਰਹਾਉ ਪੌਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਨੀ ਵਿੱਚ ਵਰਤਾ ਨਾਨਕ ਆਪ ਝੂਠ ਕਹੋ ਕਿਆ ਗਨੀ ਤਿਲੰਗ ਮਹੱਲਾ ਚੌਥਾ ਨਿਤ ਨੇਹ ਫਲ ਕਰਮ ਕਮਾਏ ਬਫਾਵੈ ਦੁਰਮਤੀਆ ਜਬਾਣਾ ਬਲਵੰਚ ਕਰ ਝੂਠ ਤਬ ਜਾਣਾ ਜਗ ਜੀਤੀਆ ਐਸਾ ਬਾਜੀ ਸਹਿ ਸਾਰ ਨਾ ਚੇਤਾ ਹਰਨਾਮਾ ਖਿਨ ਮਹਿ ਬਿਨ ਸਹਿ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ ਸਾ ਵੇਲਾ ਚਿਤ ਨਾ ਆਵੈ ਜਿਤ ਆਏ ਕੰਟਕ ਕਾਲ ਗ੍ਰਸੈ ਤਿਸ ਨਾਨਕ ਲਏ ਛੁਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਿਲੰਗ ਮਹੱਲਾ ਪੰਜਵਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆ ਏ ਅਸਮਾਨ ਜ਼ਮੀਨ ਦਰਖਤਾਬ ਪੈਦਾ ਇਸ ਖੁਦਾਏ ਬੰਦੇ ਚਾਸਮ ਦੀਦੰ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹਾਉ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੁਰਾਏ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਕ ਖਾਨਾਏ ਜਬ ਅਜਰਾਈਲ ਬਸਤਨੀ ਤਬ ਚੇ ਕਾਰੇ ਵਿਦਾਏ ਹਵਾਲ ਮਾਲੂਮ ਕਰਦੰ ਪਾਕ ਅੱਲਾਹ ਬੁਗੋ।

ਪਰ ਜੋ ਤੁਧ ਸੇਵ ਹੈ ਤਿਨ ਭਉ ਦੁਖ ਨਾਹੇ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ, ਸਿਮਰ ਸਿਮਰ ਸਿਮਰ ਜਨ ਸੋ।

ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀਮ ਨਾ ਜਾਣੀ ਐ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮਹਿਸਾ ਹੋ ਤੂੰ ਸਮਰੱਥ ਅਕਥ ਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ ਪੰਜਵਾ ਕਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਉ ਖਿਨ ਮਾਹੇ ਥਾਪੋ ਥਾਪਦਾ ਚਰਜ ਤੇਰੇ ਰੂਪ ਕੌਣ ਜਾਣਾ ਚਲਤ ਤੇਰੇ ਅੰਧਿਆਰੇ ਮਹਿ ਦੀਪ ਖੁਦ ਖਸਮ ਖਲਕ ਜਹਾਨ ਅੱਲਾਹ ਮਿਹਰਵਾਨ ਖੁਦਾਏ ਦਿਨ ਸਰੈਣ ਜੇ ਤੁਦਾ ਰਾਧੇ ਸੋ ਕਿਉ ਦੋਜਕ ਜਾਏ ਅਜਰਾਈਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਹੈ ਉਸਕੇ ਸਗਲ ਆਫੂ ਤੇਰੇ ਜਨ ਦੇਖੈ ਦੀਦਾਰ ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ ਗੁਰਮਿਲ ਨਾਨਕ ਬੂਝਿਆ ਸਦਾ ਏਕ ਸਗਾਉ ਤਿਲੰਗ ਮਹੱਲਾ ਪੰਜਵਾ ਮੀਰਾਂ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਵਸਾਇ ਸੱਚ ਸਾਹ ਬੰਦੀ ਮੋਚ ਰਹਾਉ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਤੋਲ ਦਸਤਗੀਰੀ ਦੇਹੇ ਦਿਲਾਵਰ ਤੂੰ ਹੀ ਦੇਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤਿਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀ ਐ ਰੇ ਭਾਈ ਆਪੇ ਜਾਣਾ ਕਰੇ ਆਪ ਜਿਨ ਵਾੜੀ ਹਿਲਾਈ ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨਾ ਰਾਵਿਆ ਸਾ ਪਛੋਰੇ ਤਾਣੀ ਹਾਥ ਪਛੋੜਾ ਸਿਰ ਧੁਣੈ ਜਬਰੈਣ ਵਿਹਾਣੀ ਪਛੋ ਤਾਵਾ ਨਾ ਮਿਲਾ ਜਬ ਚੂਕੈਗੀ ਸਾਰੀ ਤਾ ਫਿਰ ਪਿਆਰਾ ਰਾਵੀ ਐ ਜਬ ਆਵੈਗੀ ਵਾਰੀ ਕੰਤ ਲੀਆ ਸੁਹਾਗਣੀ ਮੈਂ ਤੇ ਵੱਧ ਵੀ ਇਹ ਸੇ ਗੁਣ ਮੁਝੈ ਨ ਆਵਨੀ

ਪੰਥ ਬਤਾਏ। ਹੁਕਮ ਪਛਾਣੈ ਨਾਨਕਾ, ਭਉ ਚੰਦਨ ਲਾਵੈ, ਗੁਣ ਕਾਮਣ ਕਾਮਣ ਕਰੈ, ਤੋ ਪਿਆਰੇ ਕਉ ਪਾਵੈ। ਜੋ ਦਿਲ ਮਿਲਿਆ ਸੋ ਮਿਲ ਰਹਿਆ, ਮਿਲਿਆ ਕਹੀਐ ਰੇ ਸੋਈ। ਜੇ ਬਹੁ ਤੇਰਾ ਲੋਚੀਐ, ਬਾਤੀ ਮੇਲ ਨਾ ਹੋਈ। ਧਾਤ ਮਿਲੈ ਫੁਨ ਧਾਤ ਕਉ, ਲਿਵ ਲਿਵੈ ਕਉ ਧਾਵੈ। ਗੁਰਪ੍ਰਸਾਦੀ ਜਾਣੀਐ ਤੋ ਅਨੁਭਵ ਪਾਵੈ। ਪਾਨਾ ਪਾੜੀ ਹੋਏ ਘਰ ਖਾਰ ਸਾ।

ਜਾਏ, ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ, ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ, ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ, ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ, ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ, ਜੋ ਹਰ ਨਾਮ ਧਿਆਏ ਦੇ ਤੇ ਜਨ ਪਰਵਾਨਾ, ਤਿਨ ਵਿਟਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ, ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ, ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ, ਜਿਨ੍ਹਾਂ ਹਰ ਸੇਤੀ ਪਿਰਹੜੀ ਤਿਨ੍ਹਾਂ ਜੀ ਪ੍ਰਭ ਨਾਲੇ, ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ, ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ, ਓਏ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛੁਡਾਇਆ, ਗੁਰ ਪਿਆਰਾ ਹਰ ਸੇਵਿਆ ਗੁਰ ਧਨ ਗੁਰ ਧਨੋ, ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ, ਜੋ ਗੁਰਸਿੱਖ ਗੁਰ ਸੇਵ ਦੇ ਸੇ ਪੁੰਨ ਪ੍ਰਾਣੀ, ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ, ਗੁਰਮੁਖ ਸਖੀ ਸਹੇਲੀ ਆ ਸੇ ਆਪ ਹਰ ਭਾਈ ਆ, ਹਰ ਦਰਗਾਹ ਪੈਨਾਈ ਆ ਹਰ ਆਪ ਗੱਲ ਲਾਈ ਆ, ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀ ਜੈ, ਹਮ ਤਿਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ, ਪਾਨ ਸੁਪਾਰੀ ਖਾਤੀ ਆ ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈ ਆ, ਜਿਨ ਹਰਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ, ਤਿਨ ਜਮ ਨੇੜ ਨਾ ਆਵਈ ਗੁਰਸਿੱਖ ਗੁਰ ਪਿਆਰੇ, ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ, ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣੈ, ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ, ਹਉ ਗੁਰ ਵਿਟਹੋ ਸਦਵਾਰਿਆ ਜਿਨ ਦਿੱਤੜਾ ਨਾਉ, ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸੁਨੇਹਾ, ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ, ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾਂ ਭੁੱਖ ਸਭ ਜਾਵੀ, ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ, ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ, ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹਾ ਵੱਡ ਦਾਣੀ, ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨ ਸਮਾਣੇ, ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ, ਤੁਦ ਭਾਵ ਤੇਰੀ ਬੰਦਗੀ ਤੂੰ ਗੁਣੀ ਗਹੀਰਾ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵ ਨਾਨਕਾ ਸਾਈ ਗੱਲ ਚੰਗੀ, ਤਿਲੰਗ ਮਹੱਲਾ ਨਾਵਾ ਕਾਫੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਫੂਟੈ ਘੱਟ ਜੋ ਪਾਣੀ, ਰਹਾਉ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਗਿਆਨਾ, ਝੂਠਾ ਲਾਲਚ ਲਾਗ ਕੈ ਨਹਿ ਮਰਨ ਪਛਾਨਾ, ਅਜਿਹੋ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇਹੇ ਭਜਨ ਤੇ ਨਿਰਭੈ ਪਦ ਪਾਵੈ, ਤਿਲੰਗ ਮਹੱਲਾ ਨਾਵਾ, ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ, ਰਹਾਉ ਮਾਤ ਪਿਤਾ ਸੁਤ ਬੰਧ ਜਨ ਹਿਤ ਜਾ ਸਿਓ ਕੀਨਾ, ਜਿਉ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ, ਜੀਵਤ ਲਓ ਬਿਵਹਾਰ ਹੈ ਜਗ ਕਉ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ, ਤੇ ਲੰਘ ਮਹੱਲਾ ਨਾਵਾ, ਹਰ ਜਾ ਸੁਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ।

ਖਾਸ ਜਬ ਗੱਲ ਭਰੀ ਸਭ ਭਇਓ ਪਰਾਇਓ ਜਾਨ ਬੂਝ ਕੈ ਬਾਵਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੁਖ ਚਿਓ ਨਹੀਂ ਨਹਿ ਗਰਭ ਨਿਵਾਰਿਓ ਜੇਹ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸਰਣਾਈ ਤਿਲੰਗ

0: ਅੰਦ ਤੂੰ ਬਿਸੀ ਯਾਰ ਤੂੰ ਧਨੀ ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚ ਸਵਾਮੀ ਬਖਸੰਦ ਤੂੰ ਹਰੀ ਹੱਲੇ ਯਾਰਾਂ ਖੁਸ਼ ਖਬਰੀ ਬਲ ਬਲ ਜਾਓ ਹਉ ਬਲ ਬਲ ਜਾਓ ਨਿੱਕੀ ਤੇਰੀ ਬਿਗਾਰੀ ਹਾਲੇ ਤੇਰਾ ਨਾਉ ਰਹਾਓ ਕੁਜਾ ਆਮਦ ਕੁਜਾ ਰਫਤੀ ਕੁਜਾ ਮੇਰਵੀ ਦੁਆਰਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ
1: ਦੁਆਰਕਾ ਨਗਰੀ ਕਾਹੇ ਕੇ ਮੰਗੋਲ ਚੰਦੀ ਹਜ਼ਾਰ ਆਲਮ ਏਕ ਖਾਨਾ ਹਮ ਚਿੰਨ ਪਾਤਸ਼ਾਹ ਸ਼ਾਮਲੇ ਵਰਨ ਅਸਪਤ ਗਜਪਤ ਨਰ ਹੈ ਨਰਿੰਦ ਨਾਮੇ ਕੇ ਸਵਾਮੀ ਮੀਰ ਮਕੰਦ ਏਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਹੰਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇ ਵਹ ਤੋ ਦੂਧੇ ਕੋ ਜਾਵੋ ਦੂਧ ਕਰਮ ਪੁਨ ਸੁਰਤ ਸਮਾਇਣ ਹੋਏ ਨਿਰਾਸ ਜਪਾਵੋ ਜਪੋ ਤਾਂ ਕੋ ਨਮ ਅਵਰ ਨਿਰਾ ਫੁਲਕਾ ਮਾ ਰਹਾਓ ਏ ਮਨ ਈਟੀ ਹਾਥ ਕਰੋ ਫੋ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਆ ਇਨ ਬਿਦ ਅੰਮ੍ਰਿਤ ਪਾਵੋ ਮਨ ਸੰਪਟ ਜਿਤ ਸਤ ਸਰ ਨਾਵਣ ਭਾਵਣ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿ ਹੋ ਰਮਤ ਰਵੈ ਕਹਿੰਦੇ ਕਹਿ ਜਾਵੇ ਤੁਮ ਸਿਮਰਨ ਕੋਈ ਭਗਤਹੀਣ ਨਾਨਕ ਜਨ ਜੰਪੈ ਹੋ ਸਲਾਈ ਸੱਚਾ ਸੋਈ ਸੋਈ ਮਹੱਲਾ ਪਹਿਲਾ ਘਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹਾਓ ਗਿਆਨ ਧਿਆਨ ਸਭ ਕੋਈ ਰਵੈ ਬਾਂਧਨ ਬਾਂਧਿਆ ਸਭ ਜਗ ਭਵੈ ਸੇਵਾ ਕਰੇ ਸੋ ਚਾਕਰ ਹੋਏ ਜਲ ਥਲ ਮੇਲ ਰਵ ਰਿਹਾ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਸੋਈ ਮਹੱਲਾ ਪਹਿਲਾ ਕਰ ਸ਼ੇਵਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਉਜਲ ਕੇ ਹਾਂ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਰਹਾਓ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਟੱਠੀਆਂ ਕਮਨਾ ਆਵਣੀ ਵਿੱਚੋਂ ਸਿੱਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਘੋਟੁੜ ਜੀਆਂ ਖਾਵਣੇ ਬੱਦੇ ਨਾ ਕਹੀਆਂ ਸਿਮਲ ਰੁਖ ਸੀਰ ਮੈਂ ਜਨ ਦੇਖ ਭੁਲਾਨ ਸੇ ਫਲ ਕਮਨਾ ਆਵੇ ਤੇ ਗੁਣ ਮੈਂ ਧਨ ਹਨ ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ ਅੱਖੀ ਲੋੜੀ ਨਾਲ ਹਾਂ ਚੜ ਹੋ ਲੰਗਾ ਚੜ ਲੰਗਾ ਕਿਤ ਚਾਕਰੀਆਂ ਚੰਗੀਆਂ ਆਈਆਂ ਅਵਰ ਸਿਆਣ ਪਕੇਤ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿਤ ਸੂਈ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੈ ਵਹੇਲਾ ਨਾ ਸਰਵਰ ਨਾ ਉਛਲੈ ਸਾ ਪੰਥ

ਸਾਗ ਦੋਹੇਲੇ ਪਏ ਹੱਥੋਂ ਛੁੜਕ ਗਿਆ। ਅੱਗੇ ਹਲ ਪਲ ਸਕਦ ਹਰ ਦਰਗੈਟ ਹੋਈ ਨਾ ਪਾਈ, ਇਸ ਹਰ ਧਨ ਕਾ ਸਾ ਹਰ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਧਨ ਲਦ ਚਲਾਈ, ਇਸ ਹਰ ਧਨ ਹੈ ਕਾ ਤੋਟਾ ਕਦਰ ਆਵੇ ਜਨ ਨਾਨਕ ਗੁਰਸੋ ਜੀ ਪਾਈ ਸੂਈ ਮਹਲਾ ਚੌਥਾ। ਜਿਸ ਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੇ ਸੋ ਭਗਤ ਸੋ ਪ੍ਰਵਾਨ, ਜਿਸ ਕੀ ਮਹਿਮਾ ਕਿਆ ਵਰਨੀਆ, ਜਿਸਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ। ਗੋਬਿੰਦ ਗੁਣ ਗਾਈਐ ਜੀਉ ਲਾਏ ਸਤਿਗੁਰੂ ਨਾਲ ਧਿਆਨ ਰਹਾਓ, ਸੋ ਸਤਿਗੁਰੂ ਸਾ ਸੇਵਾ ਸਤਿਗੁਰੂ ਕੀ ਸਫਲ ਹੈ, ਜਿੱਤੇ ਪਾਈਐ ਪਰਮ ਨਿਧਾਨ। ਜੋ ਦੂਜਾ ਪਾਏ ਸਾਖਤ ਕਾਮਨਾ ਅਰਥ ਦੁਰਗੰਧ ਸਰੇਮ ਦੇ ਸੋ ਨਿਪਲ ਸਭ ਅਗਿਆਨ, ਜਿਸ ਨੂੰ ਪ੍ਰੀਤ ਹੋਵੇ ਤਿਸਕਾ ਗਾਵੇ ਥਾਂ ਪਵੇ, ਜੋ ਸੋ ਪਾਵੇ ਦੁਰਗੈ ਮਾਨ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨ ਕਾ ਉੱਤਰ ਜਾਏਗਾ ਝੂਠ ਗਮਾਨ, ਜੇਤਾ ਜੀ ਉਪਨ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰੈ ਤਿਹਾ ਹੋ ਕਰੀ ਮਖਿਆਨ, ਸੂਈ ਮਹਲਾ ਚੌਥਾ। ਕਰ ਸਤਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

ਤੁਝਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤ੍ਰੀਜੈ ਬੱਕਰੀ ਸਿੰਘ ਇੱਕ ਤੈ ਥਾਂ ਰਾਖੈ ਮਾਨ ਹਰ ਜਪ ਭ੍ਰਮ ਪੋ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੈ ਤਿਉਂ ਨਾਨਕ ਸਾਧਣਾ ਜਗਤ ਆੜਸਾਂ ਪੈਰੀ ਪਾਏ ਸੋਈ ਮਹੱਲਾ ਚੌਥਾ ਤੂੰ ਕਰਤਾ ਸਭ ਕੁਛ ਆਪੇ ਜਾਣੇ ਕਿਆ ਤੁਧ ਪੈ ਆਖ ਸੁਣਾਈ ਹੈ ਬੁਰਾ ਭਲਾ ਤੁਧ ਸਭ ਕੁਛ ਸੁਝੈ ਜਿਹਾ ਕੋ ਕਰੇ ਤਿਹਾ ਕੋ ਪਾਈ ਹੈ ਮੇਰੇ ਸਾਹਿਬ ਤੂੰ ਅੰਤਰ ਕੀ ਬਿਧ ਜਾਣ ਹੈ ਬੁਰਾ ਭਲਾ ਤੁਧ ਸਭ ਕੁਛ ਸੁਝੈ ਤੁਧ ਭਾਵੈ ਤਿਵੇ ਬੁਲਾਵੈ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਨੁੱਖ ਭਗਤ ਕਰਾਈ ਇੱਕ ਨਾ ਸਤਿਗੁਰੂ ਮੇਲ ਸੁਖ ਦੇ ਮੈਂ ਇੱਕ ਮਨ ਮੁਖ ਧਨ ਪਿਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਸਭ ਤੁਧ ਸਭਨਾ ਸਿਰ ਲਿਖਿਆ ਲੇਖ ਜੇ ਤੂੰ ਨਦਰ ਕਰੇ ਤੇ ਹਾ ਕੋ ਹੋਵੇ ਬੇ ਨਦਰੀ ਨਾ ਹੀ ਕੋ ਪੇਕ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਤਿਆਏ ਜਿਸ ਨੂੰ ਤੁਧ ਭਾਵੇ ਤਿਸ ਨੂੰ ਤੂੰ ਮੇਲੇ ਜੇ ਨਾਨਕ ਸੋ ਥਾਏ ਪਾਏ ਸੋਈ ਮਹੱਲਾ ਚੌਥਾ ਜਿਨਕੇ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨਕੇ ਹੋ ਮੈਂ ਰੋਗ ਗਏ ਰਹੋ ਬ੍ਰਹਮਾ ਬਿਸਨ ਮਹਾਂਦਿਓ ਤ੍ਰੈਗੁਣ ਰੋਗੀ ਵਿੱਚ ਹੋ ਮੈਂ ਕਾਰ ਕਮਾਈ ਜਿਨ ਕੀ ਤਿਸ ਨਾ ਚੇਤੇ ਪਪੜੇ ਹਰ ਗੁਰਮੁਖ ਸੋਜੀ ਪਾਈ ਹੋ ਮੈਂ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁੱਖ ਭਾਰੀ ਗੁਰਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹੋ ਬਲਿਹਾਰੀ ਜਿਨ ਸਿਰ ਸਾਜੀ ਸੋਈ ਹਰ ਜਾਣੇ ਤਾਂ ਕਾ ਰੂਪ ਅਪਾਰੋ ਨਾਨਕਾ ਪੇ ਵੇਖ ਹਰ ਵਿਕਸੈ ਗੁਰਮੁਖ ਬ੍ਰਹਮ ਪਿਸਾ ਰੁਜ਼ਲੂਈ ਮਹੱਲਾ ਚੌਥਾ ਕੀਤਾ ਕਰਣਾ ਸਭ ਰਜਾਈ ਕਿਸ਼ ਕੀਤਾ ਜੇਕਰ ਸਕੀਐ ਆਪਣਾ ਕੀਤਾ ਕਿਸ਼ੂ ਨਾ ਹੋਵੇ

ਨਾਹੀ ਜੇ ਕਿਛੁ ਕਰ ਹਮ ਸਾ ਕਹਿ ਜੋ ਭਾਵੈ ਤੇ ਵੈ ਬਖਸ਼ ਰਹਾਓ। ਸਭ ਜੀਉ ਪਿਣ ਦੀਆ ਤੁਧੇ ਆਪੇ ਕਾਰੇ ਲਾਇਆ, ਜਿਹਾ ਤੂੰ ਹੁਕਮ ਕਰੇ ਤੇ ਕੋ ਕਰਮ ਕਮਾਵੇ, ਜਿਹਾ ਤੁਧ ਧੁਰ ਲਿਖ ਪਾਇਆ। ਪੰਚ ਤਤ ਕਰ ਤੁਧ ਸ੍ਰਿਸ਼ ਸਭ ਸਾ ਜੀ ਕੋ ਸੇਵਾ ਕਰਿਓ, ਜੇ ਕਿਛੁ ਕੀਤਾ ਹੋਵੈ ਇਕ ਨਾ ਸਤਿਗੁਰੂ ਮੇਲ ਤੂੰ ਬੁਝਾਵੈ। ਇੱਕ ਮਨ ਮੁਖ ਕਰੇ ਸੇ ਰੋ ਵੈਰ ਕੀ ਵਡਿਆਈ ਹੋ, ਆਖ ਨਾ ਸਕਾਂ ਹੋ ਮੂਰਖ ਮੁਕਤ ਨਿਸ਼ਾਨ। ਜਨ ਨਾਨਕ ਕਹੋ ਹਰ ਬਖਸ਼ ਲੈ ਮੇਰੇ ਸਵਾਮੀ, ਸਰਣਾਗਤ ਪਿਆ ਅਜਾਨ ਸੂਈ ਮਹੱਲਾ ਪੰਜਵਾਂ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਾਰੀ ਘਰ ਜੈ ਸਿਭਾਜੀ ਪਾਈ, ਨਾਨਾ ਰੂਪ ਏਕ ਦਿਖਲਾਈ। ਸਾਂਗ ਉਤਾਰ ਥਮਿਓ ਪਸਾਰਾ ਤਬ ਏਕ ਹੈ ਇੱਕ ਅੰਕਾਰਾ, ਕਮਦ ਰੂਪ ਦ੍ਰਿਸ਼ਟਾਇਓ ਬਿਨਸਾਇਓ ਕਥੇ ਗਏਓ, ਉਹ ਕਥੇ ਆਇਓ ਰਹਾਓ। ਜਲ ਤੇ ਉਠੇ ਅਨਕ ਤਰੰਗਾ, ਅਨਕ ਕਨਕ ਭੂਕਨ

ਬੀਜ ਦੀ ਕਿਉਂ ਬਹੁ ਪ੍ਰਕਾਰ ਆ ਫਲ ਲਾ ਗਏ ਤੇ ਇੱਕ ਅੰਕਾਰਾ ਸੈਸ ਘਟਾ ਮੈਂ ਇੱਕ ਆਕਾਸ਼ ਘੱਟ ਬੂਠੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵਿਕਾਰ ਭਰਮ ਛੂਟੇ ਤੇ ਇੱਕ ਅੰਕਾਰ ਉਹ ਬਿਨਾਸੀ ਬਿਨਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰ ਪੂਰੇ ਹੋ ਮੈਂ ਮਲ ਧੋਈ ਕਹੋ ਨਾਨਕ ਮੇਰੀ ਭਰਮ ਗਤ ਧੋਈ ਸੂਈ ਮੈਂ ਅੱਲਾ ਪੰਜਵਾਂ ਕੀਤਾ ਲੋੜੈ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾ ਸੁਪਨੇ ਕੀ ਰਾਖੋ ਲਾਜ ਤੇਰੀ ਸਰਣ ਪੂਰਨ ਦਇਆ ਅਲਾ ਤੁਝ ਬਿਨ ਕਵਨ ਕਰੇ ਪ੍ਰਤਪਾਲਾ ਰਹਾਓ ਜਲ ਤਲ ਮਈਰ ਰਵਿਆ ਪ੍ਰਭੂਰ ਨਿਕਟੋ ਸਹਿ ਨਾਹੀ ਪ੍ਰਭ ਦੂਰ ਲੋਕ ਪਤਿਆਰੇ ਕਸ਼ੂ ਨੂੰ ਪਾਈਏ ਸਾਚ ਲੱਗੇ ਤਾਂ ਮੈਂ ਜਾਈਏ ਜਿਸ ਨੂੰ ਲਾਏ ਲਏ ਸੋ ਲਾਗਿਆ ਗਿਆਨ ਰਤਨ ਅੰਤਰ ਤਿਸ ਜਾ ਗਏ ਦੁਰਮਤ ਜਾਏ ਪਰਮ ਪਦ ਪਾਏ ਗੁਰ ਪ੍ਰਸਾਦੀ ਨਾਮ ਤਿਆਏ ਦੋ ਕਰ ਜੋੜ ਕਰੋ ਅਰਦਾਸ ਸੁਧ ਭਾਵੈ ਧਿਆਣੇ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਤਿਆਏ ਸੂਈ ਮਹੱਲਾ ਪੰਜਵਾਂ ਧਨ ਸੁਹਾਗਣ ਜੋ ਪ੍ਰਭੂ ਪਛਾਣੇ ਮਾਨੇ ਹੁਕਮ ਤਜੈ ਅਵਮਾਨੇ ਪਿਉ ਸੋ ਰਾਤੀ ਰਲੀਆਂ ਮਾਨੇ ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ ਮੰਤਰ ਅਰਪ ਤਜਲਾਜ ਲੁਕਾਨੀ ਰਹਾਓ ਸਖੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭਾਵੇ ਸਾ ਸੁਹਾਗਣ ਅੰਗ ਸਮਾਵੇ ਗਰਬ ਗਹੇਲੀ ਮਹਿਲ ਨਾ ਪਾਵੇ ਫਿਰ ਪਛਤਾਵੇ ਜਬ ਰਹਿਣਾ ਹਾਵੇ ਕਰਮਹੀਣ ਮਨ ਮੁਕਤ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਨਾਸੀ ਰਹਿ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਸੂਈ ਮਹੱਲਾ ਪੰਜਵਾਂ ਗ੍ਰਹਿ ਵਸ ਗੁਰ ਕੀ ਨਾਉ ਘਰ ਕੀ ਨਾਰ ਤਜ ਦਾਸੀ ਕਰ ਕੀਨੀ ਪਤਾਰ ਸਗਲ ਸਮੱਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਮਨ ਕਾਂਗੁਣ ਕੰਸ ਪਿਆਰੇ ਸੁਗੜ ਸਰੂਪ ਦਿਆਲ ਮੁਰਾਰੇ ਰਹਾਉ ਸਤ ਸਿੰਗਾਰ ਭਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਚਨ ਬਸਤਰ ਗਹਿਣੇ ਬਣੇ ਸੁਹਾਵੇ ਧਨ ਸਭ ਸੁਖ ਪਾਵੇ ਜਾਂ ਫਿਰ ਘਰ ਆਵੇ ਗੁਣ ਕਾਮਣ ਕਰ ਕੰਤਰੀ ਜਾਇਆ ਵਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪਿਉ ਪ੍ਰੀਤ ਮੇਰਾ ਪ੍ਰਗਟਿਆ ਸੂਰ ਜੋ ਤੁਜਿਆਰਾ ਸਿਜ ਵਿਛਾਈ ਸਰ ਦੇ ਅਪਾਰਾ ਨਵ ਰੰਗ ਲਾਲ ਸੀਜ ਰਾਵਣ ਆਇਆ ਜਨ ਨਾਨਕ ਕੀਰਤਨ ਮਿਲ ਸਕ ਪਾਇਆ ਸੂਈ ਮਹੱਲਾ ਪੰਜਵਾਂ ਉਮਕਿਓ ਮਿਲਣ ਪ੍ਰਭਤਾਈ ਖੋਜਤ ਚਰਿਓ ਦੇਖੋ ਪ੍ਰਹਿ ਜਾਈ ਸੁਨਤ ਸੰਦੇਸਰੋ ਪ੍ਰਹਿ ਗ੍ਰਹਿ ਸਿਜ ਵਿਛਾਈ ਭ੍ਰਮ ਭ੍ਰਮ ਆਇਓ ਤੋ ਨਦ ਨ ਪਾਈ ਕਿਨ ਬਦੇਹੀ ਰੋਤੀ ਰਹਿਣ ਮਾਨੋ ਮੇਲ ਸਾਜਨ ਹੋ ਤੁਝ ਕੁਰਬਾਨ ਰਹਾਓ ਏਕਾ ਸਿਜ ਵਿਸ਼ੀ ਧਨਕੰਤਾ ਧਨ ਸੂਤੀ ਫਿਰ ਸਲਜਾ ਗੰਤਾ ਪੀਓ ਮਦਰਾ ਧਨ ਮਤਵੰਤਾ ਧਨ ਜਾਗੇ ਜੇ ਫਿਰ ਬੋਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਹ ਸੰਤਰ ਮੈਂ ਸਗਲੇ ਝੱਗ ਕਿਨ ਰਹਿ ਨਾ ਭਾਵੋ ਬਿਨ ਪ੍ਰਭਾਗੇ ਹੋਏ ਕਿਰਪਾਲ ਪ੍ਰਭ ਮਿਲਿਆ ਭਾਗੇ ਭਇਓ ਕਿਰਪਾਲ ਸਤਸੰਗ ਮਿਲਾਇਆ ਬੂਜੀ ਤਪਤ ਕਰੈ ਫਿਰ ਪਾਇਆ ਸਗਲ ਸਿੰਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰ ਭਰਮ ਚੁਕਾਇਆ ਜੈ ਦੇਖਾਂ ਤਾਂ ਪਿਰ ਹੈ ਭਾਈ ਖੋਲਿਓ ਕਪਾਟ ਤੋਂ ਮਨ ਠਹਿਰਾਈ ਰਹਾਓ ਦੂਜਾ ਸੂਈ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ

ਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਓ। ਲੋਭ ਲਹਿਰ ਕੋ ਬਿਕਸ ਫੂਲ ਬੈਠਾ, ਸਾਧਨਾ ਕਾ ਦਰਸਨਾ ਡੀਠਾ, ਕਬੂ ਨ ਸਮਝੇ ਅਗਿਆਨ ਗਵਾਰਾ, ਬਹੁਰ ਬਹੁ ਲਪਟਿਓ ਜੰਜਾਰਾ ਰਹਾਓ। ਬਿਖੈ ਨਾਦ ਕਰਨ ਸੁਣ ਭੀਨਾ, ਹਰ ਜਸ ਸੁਣਤ ਆਲਸ ਮਨ ਕੀਨਾ, ਦ੍ਰਿਸ਼ਨਾ ਇਰੇ ਪੇਖਤ ਅੰਧੇ, ਛੋੜ ਜਾਏ ਝੂਠੇ ਸਭ ਧੰਦੇ, ਰਹਾਓ ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ, ਕਰ ਕਿਰਪਾ ਮੋਏ ਸਾਧ ਸੰਗ ਦੀ ਜੈ, ਤੋ ਕਿਛ ਪਾਈਐ ਜੋ ਹੋਈਐ ਰੇ ਨਾ, ਜਿਸ ਬਜਾਏ ਤਿਸ ਨਾਮ ਲੈ ਨਾ ਰਹਾਓ। ਸੂਈ ਮਹੱਲਾ ਪੰਜਵਾਂ, ਘਰ ਮੈਂ ਠਾਕਰ ਨਦ ਨਾ ਆਵੈ, ਗੱਲ ਮੈਂ ਪਾਹਣ ਲੈ ਲਟਕਾਵੈ, ਭਰਮੇ ਪੂਲਾ ਸਾਖਤ ਫਿਰਤਾ, ਨੀਰ ਵੇਰੋ ਲੈ ਖਪ ਕਮਰਤ ਰਹਾਓ। ਜਿਸ ਪਾਹਣ ਕੋ ਠਾਕਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁਬਤਾ, ਗੁਨੇ ਗਾਰ ਲੂਣ ਹਰਾਮੀ, ਪਾਹਣ ਨਾਮ ਨਾ ਪਾਰਗਰਾਮੀ, ਗੁਰ ਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਈਲ ਪੂਰਨ ਵਿਧਾਤਾ। ਸੂਈ ਮਹੱਲਾ ਪੰਜਵਾਂ, ਲਾਲ ਰਾਵੈ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ, ਸੂਬ ਸੂਬ ਸੂਹ ਵੀ ਆਪਣੇ ਪ੍ਰੀਤਮ ਕੇ ਰੰਗ ਰਤੀ ਰਾਓ। ਪਾਵ ਮਲੋਮੋ ਸੰਗ ਨੈਨ ਪਤੀਰੀ, ਜਾਂ ਪਠਾਓ ਜਾਓ ਤਤੀਰੀ, ਜਪ ਤ ਸੰਜਮ ਦਿਓ ਜਤੀਰੀ, ਇੱਕ ਨਿਮਖ ਮਿਲਾਵੋ ਮੋਹੇ ਪ੍ਰਾਣ ਪਤੀਰੀ, ਮਾਣ ਤਾਣ ਅੰਗ ਬੁੱਧ ਹਤੀਰੀ, ਨਾਨਕ ਸਾ ਨਾਨਕ ਸੁਹਾਗ ਵਤੀਰੀ। ਸੂਈ ਮਹੱਲਾ ਪੰਜਵਾਂ।

ਕੋਟ ਦਾਸ ਜਾਂ ਕਹਿ ਦਰਬਾਰੇ, ਨਿਮਖ ਨਿਮਖ ਵਸੈ ਤਿੰਨ ਨਾਲੇ, ਹੋਂ ਕਿਛ ਨਾਹੀ ਸਭ ਕਿਛ ਤੇਰਾ, ਓਤ ਪੋਤ ਨਾਨਕ ਸੰਗ ਬਸੇਰਾ, ਸੂਈ ਮਹੱਲਾ ਪੰਜਵਾਂ ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਜਤ ਮੀਠੀ, ਬਿੱਲੇ ਕਾਹੂ ਨੇਤਰੁ ਰਹਾਉ, ਤੈਂ ਗੀਤ ਨਾਦ ਅਖਾਰੇ ਸੰਗਾ, ਊਹਾਂ ਸੰਤ ਕਰੈ ਹਰ ਰੰਗਾ, ਤੈਂ ਮਾਣਨਾ ਜੀਵਨ ਸੋਗਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ, ਸੋਜ ਕਥਾ ਰਹੇ ਗੁਰ ਤੇ ਜਾਣੀ, ਨਾਨਕ ਬੋਲੇ ਹਰ ਪ੍ਰਾਣੀ, ਸੂਈ ਮਹੱਲਾ ਪੰਜਵਾਂ ਦਾ ਕਹਿ ਦਰਸ, ਪਾਪ ਕੋਟ ਉਤਾਰੇ, ਪੇਟ ਸੰਗੇ ਭਵ ਜਲ ਤਾਰੇ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਰ ਕੋ ਹਮ ਕੋ ਹਰ ਨਾਮ ਚਿਤਾਰੇ ਰਹਾਓ, ਜਾਂ ਕਾ ਸ਼ਬਦ ਸੁਨਤ ਸੁਖ ਸਾਰੇ, ਜਾਂ ਕੀ ਟਹਿਲ ਜਮ ਦੂਤ ਬਿਧਾਰੇ, ਜਾਂ ਕੀ ਧੀਰਕ ਇਸ ਮਨੈ ਸੁਧਾਰੇ, ਜਾਂ ਕੈ ਸਿਮਰਨ ਮੁਖ ਉਜਲਾਰੇ, ਪ੍ਰਭ ਕੇ ਸੇਵਕ ਪ੍ਰਭਾਪ ਸਵਾਰੇ, ਸਰਣ ਨਾਨਕ ਤਿਨ ਸਦ ਬਲਾਵੇ, ਸੂਈ ਮਹੱਲਾ ਪੰਜਵਾਂ, ਰਹਿਣ ਨ ਪਾਵੈ ਸੁਰ ਨਰ ਦੇਵਾ, ਉਠ ਸੁਧਾਰੇ ਕਰਮੋਂ ਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਤਿਹਾਇਆ, ਸਾਧ ਸੰਗਤ ਤਿਨੀ ਦਰਸ਼ਨ ਪਾਇਆ ਰਹਾ, ਉਹ ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸੈ ਸੋ ਕਾਲੇ ਖਰਨਾ, ਕੂੜੇ ਮੋਹੇ ਲਪਟ ਲਪਟਾਨਾ, ਛੋਟ ਚੱਲਿਆ ਤਾਂ ਫਿਰ ਪਛਤਾਨਾ, ਕਿਰਪਾ ਨਿਧਾਨ ਨਾਨਕ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ, ਸੂਈ ਮਹੱਲਾ ਪੰਜਵਾਂ, ਘਟ ਘਟ ਅੰਤਰ ਤੋਂ ਮੈਂ ਬਸਾਰੇ, ਸਗਲ ਸਮੱਗਰੀ ਸੂ ਤੁਮਾਰੇ, ਤੂੰ ਪ੍ਰੀਤਮ ਤੂੰ ਪ੍ਰਾਣ ਆਧਾਰੇ, ਤੁਮੀ ਪੇਕ ਪੇਕ ਮਨ ਵਿਗਸਾਰੇ, ਰਹਾਓ ਅਨਕ ਜੋਨ ਪ੍ਰਮ ਪ੍ਰਮ ਪ੍ਰਮ ਹਾਰੇ, ਉੱਟ ਗਈ ਅਵਸਾ ਸੰਗਾਰੇ, ਅਗਮ ਗੋਚਰ ਅਖ ਅਪਾਰੇ, ਨਾਨਕ ਸਿਮਰੈ ਦੇ ਰਹਿ ਨਾਰੇ, ਸੂਈ ਮਹੱਲਾ ਪੰਜਵਾਂ, ਕਵਨ ਕਾਜ ਮਾਇਆ ਵਡਿਆਈ, ਜਾਂ ਕੋ ਬਿਨ ਸਤਬਾਰ ਨ ਕਾਏ, ਇਹ ਸੁਪਨਾ ਸੋਭਤ ਨਹੀਂ ਜਾਣੈ, ਅਚੇਤ ਵਿਵਸਥਾ ਮਾਇ ਲਪਟਾਨੈ, ਰਹਾਓ ਮਹਾ ਮੋਹੇ ਮੋਹੇ ਓ ਗਾਵਾਰਾ, ਵੇਖਤ ਵੇਖਟ ਊ ਸਿਦਾਰਾ, ਊਚ ਤੇ ਊਜਾਂ ਕਾ ਦਰਬਾਰਾ, ਕਈ ਜੰਤ ਬਿਨੈ ਉਪਾਰਾ, ਦੂਸਰ ਹੋਵਾ ਨਾ ਕੋ ਹੋਈ, ਜਪ ਨਾਨਕ ਪ੍ਰਭੇ ਕੋ ਸੂਈ, ਸੂਈ ਮਹੱਲਾ ਪੰਜਵਾਂ, ਸਿਮਰ ਸਿਮਰ ਤਾਂ ਕਹੋ ਜੀਵਾਂ, ਚਰਨ ਕਮਲ ਤੇਰੇ ਧੋਏ ਤੇ ਪੀਵਾਂ, ਸੋ ਹਰ ਮੇਰਾ ਅੰਤਰ ਜਾਮੀ, ਭਗਜਨਾ ਕੈ ਸੰਗ ਸੁਆਮੀ, ਰਹਾਓ ਸੁਣ ਸੁਣ ਅੰਮ੍ਰਿਤ ਨਾਮ ਤੇ ਆਵੈ, ਆੜ ਪੈਰ ਤੇਰੇ ਗੁਣ ਗਾਵਾ, ਪੇਖ ਪੇਖ ਲੀਲਾ ਮਨ ਆਨੰਦਾ, ਗੁਣ ਅਪਾਰ ਪ੍ਰਭ ਪਰਮਾਨੰਦਾ, ਜਾਂ ਕੇ ਸਿਮਰਨ ਕਛ ਭਉ ਨਾ ਬਿਆ ਪੈ, ਸਦਾ ਸਦਾ ਨਾਨਕ ਘਰ ਜਾਪੈ, ਸੂਈ ਮਹੱਲਾ ਪੰਜਵਾਂ, ਗੁਰ ਕੇ ਬਚਨ ਹਿਰਦੇ ਧਿਆਨ ਧਾਰੀ, ਰਸਨਾ ਜਾਪ ਜਪ ਬਨਵਾਰੀ, ਸਫਲ ਮੂਰਤ ਦਰਸਨ ਬਲਹਾਰੀ, ਚਰਨ ਕਮਲ ਮਨ ਪ੍ਰਾਣ ਅਧਾਰੀ, ਰਹਾਓ ਸਾਧ ਸੰਗ ਜਨਮ ਮਰਨ ਨਿਵਾਰੀ, ਅੰਮ੍ਰਿਤ ਕਥਾ ਸੁਣ ਕਰਨ ਅਧਾਰੀ, ਕਾਮ ਕ੍ਰੋਧ ਲੋਭ ਮੋਹ ਤਜਾਰੀ, ਦ੍ਰਿੜ ਨਾਨਕ ਨਾ ਦਾਨ ਇਸ਼ਨਾਨ ਸੁਚਾਰੀ, ਕਹੋ ਨਾਨਕ ਏ ਤਤ ਵਿਚਾਰੀ, ਰਾਮ ਨਾਮ ਜਪਾਰ ਉਤਾਰੀ, ਸੂਹੀ ਮਹੱਲਾ ਪੰਜਵਾਂ, ਲੋਭ ਮੋਹੇ ਅਗਨ ਅਪਰਾਧੀ, ਕਰਨ ਹਾਰ ਕੀ ਸੇਵ ਨਾ ਸਾਧੀ, ਪਤਤ ਪਾਵਨ ਪ੍ਰਭ ਨਾਮ ਤੁਮਾਰੇ, ਰਾਖ ਲੇ ਮੋਹ ਨਿਰਗੁਣ ਯਾਰੇ, ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ, ਕਾਚੀ ਦੇ ਮਨੁੱਖ ਗਿਆਨੀ, ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ, ਦੁੱਖ ਪੰਜਨ ਜਗ ਜੀਵਨ ਹਰ ਰਾਇਆ, ਸਗਲ ਤਿਆਗ ਨਾਨਕ ਸਰਣ ਆਇਆ, ਸੂਈ ਮਹੱਲਾ ਪੰਜਵਾਂ, ਪੇਕਤ ਚਾਇਤ ਕਜਿਤ ਅੰਧਾ ਸੁਨੀਂਦ ਸੁਣੀਏ ਨਾਹੀ, ਨਿਕਟ ਵਸਤ ਕੋ ਜਾਣੇ ਦੂਰੇ, ਪਾਪੀ ਪਾਪ ਕਮਾਈ, ਜੋ ਕਿਛ ਕਰ ਜਿੱਤ ਛੁਟੇ ਪਰਾਣੀ, ਹਰ ਹਰ ਨਾਮ ਜਪ ਅੰਮ੍ਰਿਤ ਬਾਣੀ, ਰਹਾਉ ਘੋਰ ਮਹਿਲ ਸਦਾ ਰੰਗ ਰਾਤਾ, ਸੰਗ ਤੁਮਾਰਿਆ ਕਿਛੂ ਨਾ ਜਾਤਾ, ਰਖੇ ਪੁਚਾਰ ਮਾਟੀ ਕਾ ਭਾਂਡਾ, ਤੁਕ ਚੀਲ ਮਿਲੇ ਜਮ ਡਾਂਡਾ, ਕਾਮ

ਜੈ ਜੂਈ ਮਹੱਲਾ ਪੰਜਵਾਂ ਜੀਵਤ ਮਰਿਆ ਬੂਜੇ ਪ੍ਰਭ ਸੋਏ ਤੇ ਜਨ ਕਰਮ ਪ੍ਰਾਪਤ ਹੋਏ ਸਾਜਣ ਇਵੇਂ ਸੁਣ ਸਾਜਣ ਇਉਂ ਤੁਰ ਤਰੀਆ ਮਿਲ ਸਾਧੂ ਹਰ ਨਾਮ ਉਚਰੀਆਂ ਰਹਾਉ ਇਹ ਬਿਨਾਂ ਦੂਜੇ ਨੇ ਜਾਣੈ ਘਟ ਘਟ ਅੰਤਰ ਪਾਰ ਬ੍ਰਹਮ ਪਛਾਣੈ ਜੋਕਸ਼ ਕਰੇ ਸੋਈ ਪਲਮਾ ਨੇ ਆਦਿ ਅੰਤ ਕੀ ਕੀਮਤ ਜਾਣੈ ਕਉ ਨਾਨਕ ਤਿਸ ਜਨ ਬਲਹਾਰੀ ਜਾਂ ਕੈ ਹਿਰਦੇ ਵਸੇ ਮਹਾਰਾਣੀ ਸੂਈ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਨੇ ਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਾਲ ਮਨ ਧਿਆਏ ਦੁੱਖ ਦਰਦ ਇਸ ਤਨ ਤੇ ਜਾਇ ਰਹਾਉ ਭਵਜਲ ਡੂਬਤ ਸਤਿਗੁਰੂ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰ ਕੀ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੇ ਸਾਥ ਸਤਿਗੁਰੂ ਕੀ ਰੇਣ ਵਡ ਭਾਗੀ ਪਾਵੈ ਨਾਨਕ ਗੁਰ ਕੋ ਸਦ ਬਲ ਜਾਵੇ ਸੋਈ ਮਹੱਲਾ ਪੰਜਵਾਂ ਗੁਰ ਉੱਪਰ ਗੁਰ ਆਪਣੇ ਉੱਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਰਹਾਉ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਸਗਲ ਟਾਂਕਾ ਅੰਤਰ ਜਾਮੀ ਰਾਉ ਚਰਨ ਕਮਲ ਸਿਉਂ ਲਾਗੇ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨਮਾਈ ਜਨਮ ਜਨਮ ਕੇ ਕਿਲ ਵਿਖ ਜਾਹੇ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮਾਂਗੈ ਸੰਤਰ ਵਾਲਾ ਸੂਈ ਮਹੱਲਾ ਪੰਜਵਾਂ।

ਆਓ ਆਪਣੀ ਸਰਣ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੈ ਵਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕੇ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁੜਤਾ ਸੁਈ ਮਹੱਲਾ ਪੰਜਵਾਂ ਮੀਤ ਸਾਜਨ ਸੁੰਦਬੰਤ ਪਹਾਏ ਜਗਤ ਪੇਖੋ ਅਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੁਖ ਸਹਿਜ ਆਨੰਦ ਵਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰੈ ਸਨਾਹ ਕੋਟ ਆਵਦ ਤਿਸ ਬਿਦਤ ਨਾਹੇ ਹਰ ਚਰਨ ਸਰਨ ਕਰ ਕੋਟ ਹੁਮਾਰ ਹੈ ਕਾਲ ਕੰਟਕ ਜਮ ਤਿਸ ਨਾ ਬਿਦਾਰ ਹੈ ਨਾਨਕ ਦਾਸ ਦਾ ਬਲਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੁਹਿ ਮਹੱਲਾ ਪੰਜਵਾਂ ਗੁਣ ਗਪਾਲ ਪ੍ਰਭ ਕੇ ਨਿਤ ਗਾਹ ਆਨੰਦ ਬਿੰਦੂ ਮੰਗਲ ਸੁਖਤਾਹ ਚਲ ਸਖੀ ਪ੍ਰਭ ਰਾਵਣ ਜਹਾ ਸਾਜਨਾ ਕੀ ਚਰਨੀ ਪਹਾ ਰਹਾਓ ਕਰਬੇ ਨੇ ਤੀਜਨ ਧੂਰ ਬਛਾ ਜਨਮ ਜਨਮ ਕੇ ਕਿਲ ਵਿਖਲਾਹਾਂ ਮਨ ਤਨ ਪ੍ਰਾਣ ਜੀਵ ਅਰ ਪਾਹਾਂ ਹਰ ਸਿਮਰ ਸਿਮਰ ਮਨ ਮੋਹ ਕਟਾਹਾਂ ਦੀਨ ਦਿਆਲ ਕਰੋ ਉਤਸਾਹ ਨਾਨਕ ਦਾਸ ਹਰ ਸਰਨ ਸਮਾਹ ਸੂਈ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਦਮਾਇ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖਾਵਰੋ ਹਰ ਅਨਕ ਬਿੰਜਨ ਤੁਝ ਭੋਗ ਪੁੰਚਾਵ ਰਾਓ ਅੰਮ੍ਰਿਤ ਨਾਮ ਪੁੰਚ ਮਨਵਾਈ ਅਚਰਤ ਸਾਧ ਤਾਂ ਕਹਿ ਬਰਨੇ ਨਾ ਜਾਹੀ ਲੋਭ ਮੂਆ ਤ੍ਰਿਸ਼ਨਾ ਬੁਝਥਾ ਕੀ ਪਾਰ ਬ੍ਰਹਮ ਕੀ ਸਰਣ ਜਨਤਾ ਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੁਹਿ ਮਹੱਲਾ ਪੰਜਵਾਂ ਅਨਕ ਮੇਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛਡਾਇ ਲਿਓ ਜਨੇ ਆਪਣਾ ਉਰਜ ਭਰਿਓ ਜਾਲ ਜਗ ਸੁਪਨ ਰਹਾਉ ਪ੍ਰਭ ਤੋਕਮਾ ਬਿਕਰਾਲਾ ਖਿਨ ਮੈਂ ਦੂਰ ਕੀਏ ਦਿਆਲਾ ਸੋਗ ਰੋਗ ਬਿਪਤ ਅਤ ਭਾਰੀ ਦੂਰ ਪਈ ਜਮਨਾ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜਦਾਏ ਹਰ ਚਰਨ ਗਏ ਨਾਨਕ ਸੁਣ ਲਾਏ ਸੁਈ ਮਹੱਲਾ ਪੰਜਵਾਂ ਦੀਨ ਛਡਾਏ ਦੁਨੀਆਂ ਜੋ ਲਾਏ ਦੁਈ ਸਰਾਏ ਖਨਾਮੀ ਕਹਾਏ ਜੋ ਦਸਪਾਵੈ ਸੋ ਪ੍ਰਵਾਣ ਆਪਣੀ ਕੁਦਰਤ ਆਪੇ ਜਾਣ ਰਹਾਓ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕੇ ਤੋਸੈ ਦੁਨੀ ਨਾ ਜਾਏ ਸਰਵਣ ਅੰਤਰ ਏਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗਾ ਅਗਮ ਗੋਚਰ ਸੱਚਾ ਮੇਰਾ ਨਾਨਕ ਬੋਲੈ ਬੋਲ ਆਇਆ ਤੇਰਾ ਸੁਈ ਮਹੱਲਾ ਪੰਜਵਾਂ ਪ੍ਰਾਤਹਿ ਕਾਲ ਹਰ ਨਾਮ ਉਚਾਰੀ ਤੂਤ ਕੀ ਊਠ ਸਵਾਰੀ ਸਦਾ ਸਦਾ ਜਪੀਏ ਹਰ ਨਾਮ ਪੂਰਨ ਹੋਵੇ ਮਨ ਕੇ ਕਾਮ ਰਹਾਓ ਪ੍ਰਭ ਨਾਸੀ ਰਹਿਣ ਦਿਨ ਗਾਉ ਜੀਵਤ ਮਰਤ ਨਿਚਲ ਪਾਵੈ ਥਾਉ ਸੋ ਸਾ ਸੇਵ ਜੇ ਤੋਟ ਨਾ ਆਵੈ ਖਾਤ ਖਰਚਤ ਸੁਖ ਆਨੰਦ ਵਿਹਾਵੈ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰਪ੍ਰਸਾਦ ਨਾਨਕ ਨਾਮ ਧਿਆਇਆ ਸੋਏ ਮਹੱਲਾ ਪੰਜਵਾਂ ਗੁਰਪੂਰੇ ਜਪੇ ਦਿਆਲ ਦੁੱਖ ਬਿਨਸੇ ਪੂਰਨ ਭਈ ਕਾਲ ਪੇਕ ਪੀਕ ਜੀਵਾਂ ਦਰਸ ਤੁਮਾਰਾ ਚਰਨ ਕਮਲ ਜਾਈ ਬਲਹਾਰਾ ਤੁਝ ਬਿਨ ਠਾਕੁਰ ਕਮਨ ਹਮਾਰਾ ਰਹਾਉ ਸਾਧ ਸੰਗ ਸਿਉ ਪ੍ਰੀਤ ਬਣ ਆਏ ਪੁਰਬ ਕਰਮ ਲਿਖ ਤੁਰ ਪਾਈ ਜਪ ਹਰ ਹਰ ਨਾਮ ਅਚਰਜ ਪ੍ਰਤਾਪ ਜਾਲ ਨ ਸਕੈ ਤੀਨੇ ਤਾਪ ਨਿਮਕ ਨ ਵਿਸਰਿਆ ਹਰ ਚਰਨ ਤੁਮਾਰੇ ਨਾਨਕ ਮਾਂਗੈ ਦਾਨ ਪਿਆਰੇ ਸੁਈ ਮਹੱਲਾ ਪੰਜਵਾਂ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵੈ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮੰਤ ਸੰਤਨ ਸੁਖ ਮਾਨਾ ਨਾਨਕ ਦੇਵਨ ਹਾਰ ਸਜਾਨਾ ਸੋਈ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਦਿਆ ਨਿਤ ਪਾਰਚ ਭਾਜ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀ ਤਰਸਣੀ ਰਹਾਉ ਕਰਤ ਵਿਕਾਰ ਦੂ ਕਰ ਝਾਤ ਰਾਮ ਰਤਨ ਤਿਲਣੀ ਧਾਰਤ ਪਰਣ ਪੋਖਣ ਸੰਗ ਔਧ ਬਿਹਾਣੀ ਜਾ ਜਗਦੀਸ਼ ਕੀ ਗਤ ਨਹੀਂ ਜਾਣੀ ਸਰਣ ਸਮਰਥ ਅਗੋਚਰ ਸਵਾਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸੋਹੀ ਮਹੱਲਾ ਪੰਜਵਾਂ ਸਾ ਸੰਗ ਤਰੇ ਪੈਸਾ ਗਰ ਹਰ ਸਿਮਰ ਰਤਨ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾਂ ਨਰਾਇਣ ਦੁੱਖ ਰੋਗ ਸੋਗ ਸਭ ਬਿਨਸੇ ਗੁਰ ਪੂਰੇ ਮਿਲ ਪਾਪਤ ਜਾਣ ਰਾਵ ਜੀਵਨ ਪਤਨੀ ਹਰ ਕਾ ਨਾਮ ਮੰਤਨ ਨਿਰਮਲ ਸਾਚ ਸੁਆ ਪੈਰ ਪਾਰ ਬ੍ਰਹਮ ਤੇ ਆਈ ਹੈ ਪੁਰਬ ਲਿਖਤ ਹੋਏ ਤਾਂ ਪਾਈਏ ਸਰਨ ਪ੍ਰੇਪ ਜਪ ਦੀਨ ਦਿਆਲਾ ਨਾਨਕ ਜਾਚੇ ਸੰਤਰ ਵਾਲਾ ਸੁਈ ਮਹੱਲਾ ਪੰਜਵਾਂ ਘਰ ਕਾ ਕਾਜ ਨਾ ਜਾਣੀ ਰੂੜਾ ਝੂਠੈ ਧੰਦੈ ਰਚਿਓ ਮੂੜਾ ਜਿਤ ਤੂੰ ਲਾਵੈ ਤਿਤ ਤਿਤ ਲਗਨਾ ਜਾਂ ਤੂੰ ਦੇ ਤੇਰਾ ਨਾਉ ਜਪਨ ਰਾਹੋ ਹਰ ਕੇ ਦਾਸ ਹਰ ਸੇ ਤੀਰਾ ਤੇ ਰਾਮ ਰਸਾਇਣ ਦਿਨ ਦਿਨ ਮਾਤੇ ਬਾਂ ਕਰ ਪ੍ਰਭ ਕਾਢੇ ਅਵਗੇ ਬਾਂ ਪਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੈ ਗਾਂਢੇ ਉਧਰ ਸਵਾਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਸਰਸਣ ਦੁਆਰੇ ਸੁਈ ਮਹੱਲਾ ਪੰਜਵਾਂ ਸੰਤ ਪ੍ਰਸਾਦ ਨੇ ਚਲ ਘਰ ਪਾਇਆ ਸਰਬ ਸੁਖ ਪੈ ਨਹੀਂ ਡੁਲਾਇਆ ਗੁਰੂ ਧਿਆਏ ਹਰ ਚਰਨ ਮਨ ਚੀਨੇ ਤਾਂ ਕੇ ਕਰਤੇ ਅਸਤਿਰ ਕੀਨੇ ਰਾਓ
ਗੁਣ ਗਾਵਤ ਅਚੁਤ ਅਬਨਾਸੀ ਤਾਤੇ ਕਾਠੀ ਜਮਕੀ ਫਾਸੀ ਕਰ ਕਿਰਪਾਲੀ ਨੇ ਲੜਦਾਇ ਸਦਾ ਆਨੰਦ ਨਾਨ ਗੁਣ ਗਾਏ ਸੁਈ ਮਹੱਲਾ ਪੰਜਵਾਂ। ਅੰਮ੍ਰਿਤ ਭਜਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ। ਕਲੀ ਕਾਟ ਕੇ ਮਿਲੇ ਕਲੇਸੇ ਕੋ ਨਾ ਮਨ ਪ੍ਰਵੇਸਾ ਜਾਦੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਸੁਈ ਮਹੱਲਾ ਪੰਜਵਾਂ। ਕਰ ਤੀਜਾ ਗੋਬਿੰਦਾ ਗੁਣ ਗਾਉਂਦੇ ਆਲਾ ਦਰਸ਼ਨ ਦੇ ਪੂਰਨ ਕਿਰਪਾਲਾ ਰਾਹੋ ਕਰ ਕਿਰਪਾ ਤੁਮੀ ਪ੍ਰਤਪਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚੱਲੇ ਜਪਨਾਲਾ ਨਾਨਕ ਜਾਚੇ ਸੰਤਰ ਵਾਲਾ ਸੁਈ ਮਹੱਲਾ ਪੰਜਵਾਂ। ਤੁਜਮਿਨ ਦੂਜਾ ਵਨਾ ਕੋਈ ਆਪੇ ਥੰਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰਥ ਪਾ ਰਹੋ ਸਭ ਰੋਗ ਮਿਟਾਵੇ ਨਵਾਂ ਨਿਰੋਹਾ ਨਾਨਕ ਰੱਖਾ ਆਪੇ ਹੋਆ ਸੁਈ ਮਹੱਲਾ ਪੰਜਵਾਂ।

ਕਰਤਕ ਸਾਈ ਨਿਰਦੇ ਜੰਤ ਤਿਸ ਦਇਆ ਨਾ ਪਾਈ ਅਨਕ ਜਨਮ ਵੀ ਤਿੰਨ ਪ੍ਰਭਾਈ ਕਰ ਵਾਸਨਾ ਦੇਵੇ ਦੁੱਤਰ ਮਾਈ ਦਿਨ ਰਹਿਣ ਆਪਣਾ ਕੀ ਆ ਪਾਏ ਕਿਸ ਦੋਸ਼ ਨਾ ਦੀਜੈ ਕਿਰਤ ਪਾਏ ਸੁਣ ਸਾਜਨ ਸੰਤ ਜਨ ਭਾਏ ਚਰਨ ਸਰਣ ਨਾਨਕਤ ਪਾਏ ਰਾਗ ਸੂਈ ਮਹੱਲਾ ਪੰਜਵਾਂ ਕਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਸ਼ਾਪਰੀ ਜਾ ਮੈਂ ਗੁਣ ਗਾਏ ਕਿਤੀ ਕਾਮਨਾ ਤਹੋਲਰ ਜਿਤ ਹਰ ਬਿਸਰਾਏ ਰਹਾਉ ਅਨੰਦ ਗਿਰੀ ਵੀ ਸਾਹ ਸੰਗ ਜਿਤ ਪ੍ਰਭਚਿਤ ਆਏ ਜਲ ਜਾਓ ਏ ਬਿੜਪਨਾ ਮਾਇਆ ਲਿਪਟਾਏ ਪੀਸ ਇਨ ਪੀਸ ਓੜ ਕਾਮਰੀ ਸੁਖਮਨ ਸੰਤੋਖ ਆਏ ਐਸੋ ਰਾਜ ਨਾ ਕਿਤੇ ਕਾਜਿਤ ਨੈ ਤ੍ਰਿਪਤਾਏ ਨਗਨ ਫਿਰਤ ਰੰਗ ਏ ਕਹਿ ਓ ਸੋਭਾ ਪਾਏ ਪਾਟਣ ਬਿਰਥਿਆ ਜੇ ਹਲਚ ਲੋਭਾਏ ਸਭ ਕੁਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾ ਸਾ ਸਿਮਰਤ ਨਹਾ ਨਾਨਕ ਦਾਨ ਪਾਏ ਸੋਈ ਮਹੱਲਾ ਪੰਜਵਾਂ ਹਰ ਕਾ ਸੰਤ ਪ੍ਰਾਣ ਤਨ ਤਿਸਕਾ ਪਨਹਾਰਾ ਭਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਉ ਕੇਸਾਂ ਕਾ ਕਰ ਬੀਜਣਾ ਸੰਤ ਚੌਰ ਟੁਲਾਵੋ ਸਿਸ ਨਹਾਰੋ ਚਰਨ ਤਲ ਤੂਰ ਮੁਖ ਲਾਵੋ ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ ਤਜ ਅਮਾਨ ਸਰਣੀ ਪਰੋ ਹਰ ਗੁਣ ਪਾਏ ਅਵਲੋਕਨ ਪੁਨਾ ਪੁਨੈ ਕਰੋ ਜਨ ਕਾਦਰ ਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚੋ ਬਦੋ ਬਾਰ ਬਾਰ ਚਿਤੋ ਮਨ ਆਸਾ ਕਰੋ ਜਨ ਕਾ ਸੰਗ ਮਾਂਗੋ ਨਾਨਕੋ ਪ੍ਰਭ ਦਇਆ ਕਰ ਦਾਸ ਚਰਣੀ ਲਾਗੋ ਸੋਈ ਮਹੱਲਾ ਪੰਜਵਾਂ ਜਿਨ ਮੋਹੇ ਬ੍ਰਹਿਮੰਡ ਖੰਡ ਤਾਉ ਮੈਂ ਪਾਉ ਰਾਖਲੇ ਬਿਕੀ ਜੀਵ ਦੇ ਆਪਣਾ ਨਾਮ ਰਾਓ ਜਾਂ ਤੇ ਨਾ ਹੀ ਕੋ ਸੁਖੀ ਤਾਂ ਕਹਿ ਪਾਛੈ ਜਾਉ ਛੋੜ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਉ ਕਰੋ ਕਿਰਪਾ ਕਰਣਾ ਪਤੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਉ ਰਾਗ ਸੂਈ ਮਹੱਲਾ ਪੰਜਵਾਂ ਕਰ ਪੰਜਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਨਾ ਜਪ ਮਨ ਗੋਬਿੰਦ ਹੈ ਏ ਅਵਰ ਨਹੀਂ ਏ ਨਹੀਂ ਕੋ ਲੇਖੈ ਸੰਤ ਲਾਗ ਮਨੈ ਛੱਡ ਦੁਬਦਾ ਕੀ ਕੁਰੀਆ ਰਹਾਓ ਨਿਰਗੁਣ ਹਰੀਆ ਸਗੁਣ ਧਰੀਆ ਅਨਕ ਕੁੱਠ ਹਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੁੱਟ ਵਰੀਆ ਨਿਜ ਮੰਦਰ ਪਿਰੀਆ ਤਾਂ ਆਨੰਦ ਕਰੀਆ ਨਹਿ ਮਰੀਆ ਨਾ ਜਰੀਆ ਕੀਰਤਨ ਜੁਰੀਆ ਹਰ ਵਿਧ ਪਿਰੀਆ ਪਰ ਕੋਈ ਰੀਆ ਵਿਖਣਾ ਕਰੀਆ ਅਬ ਸਾਧੂ ਸੰਗ ਪਰੀਆ ਹਰ ਦੁਆਰੇ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮੇਰੀਆ ਬਹੁਰ ਨਾ ਫਿਰੀਆ ਸੂਈ ਮਹੱਲਾ ਪੰਜਵਾਂ ਰਾਸ ਮੰਡਲ ਕੀਨੋ ਅਖਾਰਾ ਸਗਲੋ ਸਾਜ ਰੱਖਿਓ ਪਾਸਾਰਾ ਰਾਓ ਬਿਵਿਧ ਰੂਪ ਰੰਗ ਅਪਾਰਾ ਪੇਖੈ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਭਰਨ ਚੈਨਾ ਮੁੱਖ ਨਾਮ ਸਾਰਾ ਕਹਿ ਨਾ ਜਾਏ ਖੇਲ ਤੁਹਾਰਾ ਨਾਨ ਕਰੇਣ ਸੰਤਨ ਚਰਨਾਰਾ ਸੂਈ ਮਹੱਲਾ ਪੰਜਵਾਂ ਤਉ ਮਾਇਆ ਸਰਨੀ ਆਇਆ ਭਰੋਸੈ ਆਇਆ ਕਿਰਪਾ ਆਇਆ ਜਿਉ ਪਾਵੈ ਤੋ ਰਾਖੋ ਸਵਾਮੀ ਮਾਰੋ ਗੁਰੇ ਪਠਾਇਆ ਰਾਹੋ ਮਹਾਂਦੁੱਤਰ ਮਾਇਆ ਜੈਸੇ ਪਵਨ ਚਲਾਇਆ ਸੁਨ ਸੁਨੀ ਡਰਾਇਆ ਕਰੋ ਧਰਮ ਰਾਇਆ ਗ੍ਰਹਿ ਅੰਧ ਕੁ ਪਾਇਆ ਭਾਵਕ ਸਗਰਾਇਆ ਗਹੀ ਓਟ ਸਧਾਇਆ ਨਾਨਕ ਹਰ ਤਿਆਇਆ ਅਬ ਮੈਂ ਪੂਰਾ ਪਾਇਆ ਰਾਗ ਸੂਈ ਮਹੱਲਾ ਪੰਜਵਾਂ ਕਰ ਛੇਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆਂ ਮਿਲੈ ਨਾਮ ਅਧਾਰਾ ਤੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰ ਰਹਾਓ ਸਚ ਤੇਰੀ ਸਮਗਰੀ ਸਚ ਤੇਰਾ ਦਰਬਾਰਾ ਸਚ ਤੇਰੇ ਖਜ਼ੀਨਿਆ ਸਚ ਤੇਰਾ ਦਰਬਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਾਂ ਕੁਰਬਾਣੀ ਤੇਰਿਆਂ ਸੇਵਕ

ਤਾਂ ਸੁਹਾਗਣ ਜਾਂ ਕੰਤੇ ਭਾਵੈ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਰਤ ਨਾ ਹੀ ਚਤਰਾਈ ਕਰ ਕਿਰਪਾ ਪ੍ਰਲਾਵੋਂ ਪਾਈ ਖਰੀ ਸਿਆਣੀ ਕੰਤ ਨਾ ਭਾਣੀ ਮਾਇਆ ਲਾਗੀ ਭਰਮ ਪੁਨਾਣੀ ਹੋ ਮੈਂ ਜਾਈ ਤਾਂ ਕੰਤ ਸਮਾਈ ਤੋਂ ਕਾਮਣ ਪਿਆਰੇ ਨਾ ਮਿਲ ਪਾਈ ਅਨਕ ਜਨਮ ਬਿਸ਼ਰਤ ਕਪਾਇਆ ਕਰ ਗੈਲੇ ਪ੍ਰੀਤਮ ਪਰਾਇਆ ਭਣਤ ਨਾਨਕ ਸੋ ਹੈ ਪੀ ਹੋਸੀ ਜੈ ਭਾਵੈ ਪਿਆਰਾ ਤੈਰਾ ਵੇਸੀ ਸੋਹੀ ਮਹੱਲਾ ਪਹਿਲਾ ਕਰਨਾਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕੁਸੰਬਕਾ ਥੋੜੜਿਆਂ ਦਿਨ ਚਾਰ ਵਿਣ ਨਾਵੇਂ ਪਰਮ ਭੁੱਲੀਐ ਠੱਗ ਮੁੱਠੀ ਕੁੜਿਆਰ ਜੀਓ ਸੱਚੇ ਸਿੱਧੀ ਰਤਿਆਂ ਜਨਮਾਂ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਆ ਜੋ ਰਤੇ ਰੰਗ ਲਾਏ ਜੀਓ ਰੰਗਣ ਵਾਲਾ ਰੰਗੀਆ ਸੱਚੇ ਸਿਉਂ ਚਿਤ ਲਾਏ ਜੀਓ ਰਾਹੋ ਚਾਰੇ ਕੁੰਡਾ ਜੇ ਭਵੈ ਬਿਨ ਭਾਗਾਂ ਤਨ ਨਾਹੀਂ ਜੀਓ ਅਵਗਣ ਮੁੱਠੀ ਜੇ ਫਿਰੈ ਬਦ ਕਥਾਏ ਨਾ ਪਾਏ ਜੀਓ ਗੁਰ ਰਾਖੇ ਸਿ ਉਬਰੇ ਸਭ ਰਤੇ ਮਨ ਮਾਹੇ ਜੀਓ ਚਿੱਟੇ ਜਿਨ ਕੇ ਕੱਪੜੇ ਮਹਿਲੇ ਚਿੱਤ ਕਠੋਰ

ਵਾਰ ਭਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰੂ ਭਾਈ ਨਾਮ ਨਿਰੰਜਨਾ ਤੁਧ ਭਾਵੇ ਤੇ ਵੈਰ ਜਾਇ ਭਉ ਭ੍ਰਮ ਭਉ ਪੰਜਨਾ ਜਨਮਤ ਹੀ ਦੁਖ ਲਾਗੈ ਮਰਨ ਆਏ ਕੈ ਜਨਮ ਮਰਨ ਪਰਵਾਰ ਹਰ ਗੁਣ ਗਾਏ ਕੈ ਹੋ ਨਾਹੀ ਤੂੰ ਹੋਵੇਂ ਤੁਧ ਹੀ ਸਾਜਿਆ ਆਪੇ ਥਾਪੋ ਥਾਪ ਸ਼ਬਦ ਨਿਵਾਜਿਆ।

फिर सच्चे ते सदा सुहागण गुरु का शब्द संभाले हर की पग सदा रंगराता हो मैं विचों जाले वाह पूरे गुर की बाणी पूरे गुरते उपजीसा समाणी रहाओ काया अंदर सब किश वसै खंड मंडल पाताला काया अंदर जग जीवन दाता वसै सब ना करे प्रतपाला काया काम सदा सोहेली गुरमुख नाम संभाला काया अंदर आपे वसै लखना लख्या जाए मनमुख मुक्त बुझे नहीं बाहर पालन जाए सतगुरु सेवे सदा सुख पाए सतगुरु अलख दिता लखाई काया अंदर रतन पदार्थ भक्त परे भंडारा इस काया अंदर नौ खंड पृथ्वी हाट पटन बाजारा इस काया अंदर नाम नौ निद पाईए गुर कै शब्द विचारा काया अंदर तोल तुलावै आपे तोलन हारा ए मन रतन जवाहर मन का तिसका मोल अफारा मोल किती नाम पाईए नाही नाम पाईए गुर विचारा गुरमुख होइ सकाया खोजे होर सब भ्रम भुलाए जिसनु देसो ही जन पावे होर क्या को करे चतराए काया अंदर भाओ भाओ वसै गुर प्रसादी पाई काया अंदर ब्रह्मा बिसन महेश सब ओपत जित संसारा सच्चे अपना खेल चाया आवा गुण पसारा पूरे सतगुरु आप दिखाया सच नाम ने सतारा सा काया जो सतगुरु सेवे सच्चे आप सवारी ਮਿਣਨਾ ਵੈ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਤਾਰੀ ਰਾਗ ਸੂਈ ਮਹੱਲਾ ਤੀਜਾ ਘਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾ ਸਾਲਾ ਹੈ ਜੋ ਮਰ ਵੰਜ ਸੇ ਲੋਕਾਂ ਨਾ ਸਾਲਾ ਹੈ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀ ਹੈ ਸੱਚਾਵੇ ਪਰਵਾਹ ਰਹਾ ਦੁਨੀਆਂ ਕੇਰੀ ਦੋਸਤੀ ਮਾਨੁਖ ਦੱਜ ਮਰਨ ਜੰਪੁਰ ਬੁੱਧੇ ਮਾਰੀਆਂ ਵੇਲਾ ਨਾਲ ਹਨ ਗੁਰਮੁਖ ਸੰਸਕਾਰਤਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਸਾਰਿਆ ਦੂਜੇ ਭਾਏ ਚਲਨ ਰਚਨ ਤਿਸਨਾ ਭੁੱਖ ਨਾ ਉਤਰੀ ਅਣਦਿਨ ਜਲਤ ਫਿਰਨ ਦੁਸ਼ਟਾ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੁਟੰਬ ਸਿਉ ਸਗਲੇ ਕੁੱਲ ਡੋਬਨ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਕਤ ਕਰਨ ਮੂੰਹ ਕਾਲੇ ਤਿੰਨਾ ਨਿੰਦਕ ਨਰਕੇ ਘੋਰ ਪਵਨ ਇਹ ਮਨ ਜੈਸਾ ਸੇਵੈ ਤੈਸਾ ਹੋਵੇ ਜਿਹ ਤੇ ਕਰਮ ਕਮਾਏ ਆਪੇ ਬੀਜ ਆਪੇ ਖਾਵਣਾ ਕਹਿਣਾ ਕਿਛੁ ਨ ਜਾਏ ਮੁਹਾਂ ਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ ਓਏ ਅੰਮ੍ਰਿਤ ਭਰੇ ਭਰਪੂਰੈ ਉਹਨਾਂ ਤਿਲ ਨਾ ਤੰਬਾਏ ਗੁਣਵੰਤੀ ਗੁਣ ਸੰਗ੍ਰਹਿ ਅਵਰਾ ਉਪਦੇਸੇਨ ਸੇਵਣ ਭਾਗੀ ਜੇ ਉਹ ਨਾ ਮਿਲ ਰਹੇ ਅਣਦਿਨ ਨਾਮ ਲੈਨ ਦੇਸੀ ਰਿਜਕ ਸੰਭਾਏ ਜਿਨੇ ਉਪਾਈ ਮੇਦਨੀ ਏਕੋ ਹੈ ਦਤਾਰ ਸੱਚਾ ਆਪ ਤਾਣੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮੇਲੇ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸਚ ਨਿਰਮਲਾ ਕਾ ਕਿਉਂ ਕਰ ਮਿਲਿਆ ਆ ਜਾਏ ਪ੍ਰਭ ਮੇਲੇ ਤਾਂ ਮਿਲ ਰਹੇ ਹੋ ਮੈਂ ਸ਼ਬਦ ਜਲਾਏ ਸੋ ਸਾਉ ਸੱਚਾ ਵਿਸਰੈ ਤ੍ਰਿਕ ਜੀਣ ਸੰਸਾਰ ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਿਗੁਰ ਮੇਲੇ ਤਾਂ ਮਿਲ ਰਹਾ ਸੱਚ ਰਖਾਂ ਉਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕਹਿਤ ਪਿਆਰ ਪੇ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਨ ਸੁਖ ਪਾਇਆ ਸੋਭਾ ਬੰਤੀ ਨਾਰ ਮਨ ਮੁਖ ਮਨ ਨਾ ਭਿਜਨੀ ਅਤ ਮੈਲੇ ਚਿੱਤ ਕਠੋਰ ਸੱਪੇ ਦੁੱਧ ਪਿਆਈਐ ਅੰਦਰ ਵਿਸ ਨਿਕੋਰ ਆਪ ਕਰੇ ਕਿਸੇ ਆਖੀਐ ਆਪੇ ਬਖਸ਼ਣਹਾਰ ਗੁਰ ਸ਼ਬਦੀ ਮੈਲ ਉਤਰੇ ਤਾਂ ਸੱਚ ਬਣਿਆ ਸਿੰਗਾਰ ਸੱਚਾ ਸਾ ਸੱਚੇ ਵਣ ਜਾ ਰਹੇ ਉੱਥੇ ਕੂੜੇ ਨਾ ਟਿਕਨ ਉਹਨਾਂ ਸੱਚ ਨਾ ਭਾਵਨੀ ਦੁਖੀ ਪਾਹੇ ਮਾਹੇ ਪਚਨ ਹਾਂ ਮੈਂ ਮੈਲਾ ਜਗ ਫਿਰੈ ਮਰ ਜੰਮੇ ਵਾਰੋ ਵਾਰ ਪਿਆ ਕਿਰਤ ਕਮਾਵਣਾ ਕੋਈ ਨਾ ਮਿਟਰ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਸ ਲਾਈ ਸੱਚ ਮਾਨਦਾਰ ਸੱਚੇ ਸੱਚਿਆਰ ਗੁਰਪੂਰੀ ਪੂਰੀ ਮਤ ਹੈ ਐਨਸ ਨਾਮ ਤਿਆਏ ਹਾਂ ਮਾਇਆ ਮੇਰਾ ਵੱਡਾ ਰੋਗ ਹੈ ਵਿੱਚੋਂ ਠਾਕ ਰਹਾਏ ਗੁਰ ਸਲਾਹੀ ਆਪਣਾ ਨਿਮਨ ਲਾਗਾਂ ਪਾਏ ਮਨ ਤਨ ਸੌਂਪੀ ਆ ਗਏ ਧਰੀ ਵਿੱਚੋਂ ਆਪ ਗਵਾਏ ਖਿੰਚੋ ਧਣ ਵਿਗੂਚਿਆ ਕਸੇ ਲਿਵਲਾਏ ਹਾਂ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ ਸਤਿਗੁਰੂ ਨੂੰ ਮਿਲੇ ਸੋ ਪਾਇਰਾ ਸੱਚੇ ਸ਼ਬਦ ਲਗਨ ਸੱਚ ਮੇਰੇ ਸੇ ਨਾ ਵਿਛੜਨ ਦਰ ਸੱਚੇ ਦਿਸਨ ਸੇ ਭਾਏ ਸੇ ਸੱਜਣਾ ਸੋ ਸੱਚਾ ਸੇਵਨ ਅਵਗੁਣ ਵਿਕਣ ਪਲਦਰਨ ਗੁਣ ਕੀ ਸਾਝ ਕਰਨ ਗੁਣ ਕੀ ਸਾਂਝ ਸੁਖ ਪੁਜੈ ਸੱਚੀ ਭਗਤ ਕਰੇਨ ਸੱਚ ਵਣਜੈ ਗੁਰ ਸ਼ਬਦ ਸਿਉ ਲਾਹ ਨਾਮ ਲਾਏ ਨਿਰਮਲ ਰੂਪਾ ਪਾਪ ਕਰ ਕਰ ਸੱਚੀ ਹੈ ਚੱਲਿਆ ਨਾ ਚੱਲੇ ਨਾ ਚੱਲਦਿਆਂ ਨਾਲ ਵਿਣ ਨਾਵੇਂ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰਾਖੋ ਸੰਭਾਲ ਇਹ ਖਰਚਿਆ ਠੁੱਕ ਅਖੁੱਟ ਹੈ ਗੁਰਮੁਖ ਨਿਭ ਹੈ ਨਾਲ
ਏ ਮਨ ਭੁੱਲੂ ਭੁੱਲਿਆ ਜਾਚੇ ਪਤ ਗਵਾਏ, ਇਹ ਜਗਤ ਮੋਏ ਦੂਜੇ ਵਿਆਪਿਆ ਗੁਰਮਤੀ ਸੱਚ ਧਿਆਏ, ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ, ਗੁਰ ਕੇ ਸ਼ਬਦ ਮਨ ਧਨ ਰਪਿਆ ਹਰ ਸੁਨ ਰਹਿ ਸਮਾਏ, ਸੋ ਸੋ ਮੇਰਾ ਰੰਗਲਾ ਰੰਗੇ ਸਹਿ ਸਪਾਏ, ਕਾਵਣ ਰੰਗ ਨਾ ਚੜੈ ਜਾਂ ਪਿਰ ਕੈ ਅੰਕ ਸਮਾਏ, ਸ੍ਰੀ ਵਿਸ਼ਨ ਨੇ ਭੀ ਮਿਲ ਜੋ ਸਤਿਗੁਰ ਸੇਵਨ, ਅੰਤਰ ਨਾਮ ਨਿਦ ਨਾਮ ਹੈ ਕਾਇ ਖਰਚਨਾ ਨਿਖੁਟੈ, ਹਰ ਗੁਣ ਸਹਿਜ ਰਵਨ ਨਾ ਉਹ ਜਨਮੈ ਨਾਮ ਰਹਿ ਨਾ ਉਹ ਦੁਖ ਸਹਨ, ਗੁਰ ਰਾਖੇ ਸੇ ਉਬਰੇ ਹਰ ਸਿੰਪੇ ਕੇਲ ਕਰਨ, ਸੱਜਣ ਮਿਲੇ ਨਾ ਵਿਛੜੇ ਜੇ ਅਣਦਨ ਮਿਲੇ ਰਹਨ, ਇਸ ਜਗ ਮੈਂ ਵਿਲੇ ਜਾਣੀਏ ਨਾਨਕ ਸੱਚ ਲਹਨ, ਸੂਹੀ ਮਹੱਲਾ ਪੰਜਵਾਂ ਹਰ ਜੀ ਸੂਖਮ ਅਗਮ ਹੈ ਕਿਤ ਬਿਦ ਮਿਲਿਆ ਜਾਏ, ਗੁਰ ਕੈ ਸ਼ਬਦ ਭਰਮ ਕੱਟਿਆ ਚਿੰਤ ਵਸੈ ਮਨਿਆਏ, ਗੁਰਮੁਖ ਹਰ ਹਰ ਨਾਮ ਜਪਨ ਹੋ ਤਿਨ ਕੈ ਬਲ ਹਾਰਣੇ ਮਨ ਹਰ ਗੁਣ ਸਦਾ ਰਵੰਦਨਾਉ, ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ, ਸੇਵ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ, ਨਾਮ ਧਿਆਨ ਰੰਗ ਸਿਉ ਗੁਰਮੁਖ ਨਾਮ ਲਗਨ, ਤੁਰ ਪੂਰਬ ਹੋਵੇ ਲਿਖਿਆ ਗੁਰ ਭਾਣਾ ਮਨ ਲੈਨ, ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਦਾਨ, ਗੁਰ ਪੂਰੇ ਵਿਖਾ ਲਿਆ ਪ੍ਰਭਿਆ ਤੋਂ ਨਾਮ ਪਛਾਣ, ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਨਾ ਕੋਏ, ਗੁਰ ਪ੍ਰਸਾਦੀ ਮਨ ਵਸੈ ਤਿਤ ਪ੍ਰਗਟ ਹੋਏ, ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ, ਬੰਦਾ ਕਿਸ ਨੂੰ ਆਖਿਆ ਸ਼ਬਦ ਵੇਖੋ ਲੈ ਮਿਲਾਏ, ਬੁਰਾ ਬੁਰਾ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੁਹਮਾਏ, ਗੁਰਮੁਖੇ ਕੋ ਬੂਜਿਆ ਇੱਕ ਸਮਾਏ ਸਮਾਏ, ਸੇਵਾ ਸਾਹ ਪ੍ਰਭਾਵ ਸੀ ਜੋ ਪ੍ਰਭਾਏ ਥਾਏ, ਜਨ ਨਾਨਕ ਹਰ ਅਰਾਧਿਆ ਗੁਰ ਚਰਣੀ ਚ ਤਲਾਏ, ਰਾਗ ਸੂਈ ਅਸ਼ਪਤੀਆਂ ਮਹਲਾ ਚੌਥਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ,

ਆਰਾਧੀ ਦੁੱਖ ਵੀ ਤੁਝੇ ਇੱਥੇ ਆਈ ਜੇ ਭੁੱਖ ਦੇ ਤਾਂ ਇੱਚ ਹੀ ਰਾਜਾ ਦੁੱਖ ਵੀ ਸੁਖ ਮਨਾਈ ਮਨ ਤਨ ਕਾਟ ਕਾਟ ਸਭ ਅਰਪੇ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੁਖਾਈ ਨਾਨਕ ਗਰੀਬ ਢਹਿ ਪਿਆ ਦੁਆਰੈ ਹਰ ਮੇਲ ਲੈ ਉਬੜਿਆਈ ਅੱਖੀ ਕਾੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਿਹਾਲੈ ਤਾਂ ਤੁਝੇ ਅਰਾਧੀ ਜੇ ਮਾਰ ਕੱਢੈ ਪੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨੰਦੇ ਨਿੰਦੇ ਤਾਂ ਛੋੜ ਨਾ ਜਾਏ ਜੇ ਤੁਧ ਵੱਲ ਰਹੇ ਤਾਂ ਕੋਈ ਕਿਉਂ ਆਖੋ ਤੁਧ ਵਿਸਰੇ ਮਰ ਜਾਈ ਵਾਰ ਵਾਰ ਜਾਈ ਗੁਰੂ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਪਿਆ ਦੇਵਾਨਾ ਹਰ ਦਰਸ਼ਨ ਹਰ ਤੋ ਦਰਸ਼ਨ ਕਹਿ ਤਾਈ ਝੱਖੜ ਝਾਗੀ ਮੀਂਹ ਵਰਸੈ ਵੀ ਗੁਰ ਦੇਖਣ ਜਾਏ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿੱਖ ਲੰਘ ਗੁਰ ਪੈ ਜਾਏ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉਂ ਧਰਤੀ ਸੋਭ ਕਰੇ ਜਲ ਬਸ ਬਰਸੈ ਤਿਉਂ ਸਿੱਖ ਗੁਰ ਮਿਲ ਬਿਕਸਾਈ ਸੇਵ ਕਹੋ ਸੇਵ ਕਰਤਾ ਕਰ ਕਰ ਬਿਨੋ ਬੁਲਾਈ ਨਾਨਕੀ ਬੇਨਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੈ ਧਿਆਈ ਜੋ ਤੁਧ ਸੇਵੈ ਸੋ ਤੂੰ ਐ ਹੋਵੇ ਤੁਧ ਸੇਵਕ ਪੈਜ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨਿਫਲ ਸਚ ਚਤੁਰਾਈ ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਗਾਈ ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਰਸ਼ਨ ਦਾਸ ਕਰਾਈ ਜੇ ਗੁਰ ਝਿੜਕੇ ਤਾਂ ਮੀਠਾ ਲਾਗੈ ਜੇ ਬਖਸ਼ੇ ਤਾਂ ਗੁਰ ਵਡਿਆਏ ਗੁਰਮੁਖ ਬੋਲੇ ਸੋ ਥਾਏ ਪਾਏ ਮਨਮੁਖ ਕਿਛ ਥਾਏ ਨਾ ਪਾਏ ਪਾਲਾ ਕੱਕਰ ਵਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀਂ ਗੁਰ ਪੈਰ ਤਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰਹਿਣ ਦਿਸ ਗੁਣ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਗਾਈ ਜਨ ਨਾਨਕਾ ਪ੍ਰਭੂ ਰਹੋ ਜਤ ਕਤ ਤਤ ਗੋ ਸਾਈ ਰਾਗ ਸੋਈ ਮਹਲਾ ਚੌਥਾ ਅਸ਼ਟਪਦੀਆਂ ਕਰ ਦਸਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨਾਹ ਲਾਇਆ ਪ੍ਰੀਤ ਮੈਂ ਆਪਣੇ ਮੰਤਨ ਹੋਏ ਨਿਆਲ ਜਾਂ ਗੁਰ ਦੇਖਾਂ ਸਾਹਮਣੇ ਮੈਂ ਹਰ ਹਰ ਨਾਮ ਵਿਸਾ ਗੁਰ ਪੂਰੇ ਪਾਇਆ ਅੰਮ੍ਰਿਤ ਅਗਮਤਾ ਰਹਾਓ ਹਸ ਹਾਂ ਸਤਿਗੁਰ ਵੇਖ ਵਿਕਸਿਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਨ ਪਾਇਆ ਮੁਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦਿਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਓ ਸੁਤਿਆਂ ਗੁਰ ਸਲਾਈਏ ਉੱਠਦਿਆਂ ਪੀ ਗੁਰਸਾ ਆਲਾ ਹੋ ਕੋਈ ਐਸਾ ਸਤਿਗੁਰੂ ਜੇ ਮਿਲਿਆ ਹੋ ਤਾਂ ਕਿ ਧੂਮ ਪਾਓ ਕੋਈ ਐਸਾ ਸੱਜਣ ਦੌੜ ਲਓ ਮੈਂ ਪ੍ਰੀਤਮ ਦੇਹ ਮਿਲਾਏ ਸਤਿਗੁਰੂ ਮਿਲਿਆ ਹਰ ਪਾਇਆ ਮਿਲਿਆ ਸਹਿਸ ਪਾਇਆ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹੋ ਤਿਸ ਬਿਨ ਘੜੀ ਨਾ ਜੀਵੋ ਬਿਨ ਦੇਖੇ ਮਰ ਜਾਓ ਜਿਉਂ ਮਛਲੀ ਬਿਨ ਪਾਣੀ ਹਰੇ ਨਾ ਕਿਤੇ ਉਪਾਏ ਤਿਉਂ ਹਰ ਬਿਨ ਸੰਤਨਾ ਜੀਵੀ ਬਿਨ ਹਰ ਨਾਮੇ ਮਰ ਜਾਏ ਮੈਂ ਸਤਿਗੁਰ ਸੇਤੀ ਪਿਰੜੀ ਕਿਉਂ ਗੁਰ ਬਿਨ ਜੀਵਾਂ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹਾਂ ਹਰਾ ਨਾਮ ਰਤਨ ਹੈ ਗੁਰ ਤੁਠਾ ਦੇਵੇ ਮਾਏ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵ ਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮ ਉਹਦੇ ਦ੍ਰਿੜਾਏ ਜਿਸ ਪਰਾਵ ਸੋਲ ਹੈ ਗੁਰਚਰਣੀ ਲਾਗੈ ਆਏ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ ਤੇ ਜੇਵਮ ਨੇ ਆਪਣਾ ਨਿਮ ਲਾਗਾਂ ਪਾਏ ਸੱਜਣ ਮੇਰਾ ਏਕ ਤੂੰ ਪ੍ਰਕਾ ਕਰਤਾ ਪੁਰਖ ਸੁਜਾਣ ਸਤਿਗੁਰੂ ਮੇਰੇ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਮੈ ਰਹਿ ਸਮਾਏ ਰਾਮ ਨਾਮ ਤਨ ਸੰਚਿਆ ਸਬਦ ਪੂੰਜੀ ਰਾਸ ਨਾਨਕ ਦਰਗਾਹ ਮੰਨਿਆ ਗੁਰ ਪੂਰੇ ਸਾਬਾਸ ਰਾਗ ਸੋਈ ਅਸ਼ਪਦੀਆਂ ਮਹਲਾ ਪੰਜਵਾਂ ਕਰ ਪੈ ਲਾਇਕੋ ਕਰ ਸਤਿਗੁਰੂ ਪ੍ਰਸਾਦ ਉਰਜ ਰਹੇ ਉਹ ਵਿਕਿਆ ਕਹਿ ਸੰਗਾ ਮਨੇ ਵਿਆਪਤ ਅਨੇਕ ਤਰੰਗਾ ਮੇਰੇ ਮਨ ਅਗਮ ਗੋਚਰ ਕਤ ਪਾਈਏ ਪੁਰ ਪਰਮੇਸ਼ਰ ਆਓ ਮੋਹ ਮਗਨ ਮੈਂ ਰਹਿ ਵਿਆਪੇ ਅਤ ਤ੍ਰਿਸ਼ਨਾ ਕਬੂ ਨਹੀਂ ਧਰਾਪੇ ਬਸੇ ਕ੍ਰੋਧ ਸਰੀਰ ਚੰਡਾਰਾ ਅਗਿਆਨ ਬੁਝੇ ਮਹਾਂ ਗੁਬਾਰਾ ਭਰਮਤ ਵਿਆਪਤ ਕਰੇ ਕਿਵਾਰਾ ਜਾਣ ਨਾ ਪਾਈਏ ਪ੍ਰਭ ਦਰਬਾਰਾ ਆਸਾ ਅੰਦੇਸਾ ਬੰਦ ਭਰਾ ਨਾ ਮੈਲ ਨਾ ਪਾਵੇ ਫਿਰਤ ਬਿਗਾਨਾ ਸਗਲ ਵਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜੇ ਜਲ ਬਿਨ ਮੀਨਾ ਕਸ਼ੂ ਸਿਆਨਪ ਉਪਨਾ ਮੋਰੀ ਏਕ ਆਸ ਠਾਕਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲਿਓ ਨਾਨਕ ਅਰਦਾਸੇ ਪਿਓ ਕਿਰਪਾਲ ਸਤਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹੋ ਦੂਜਾ
ਰਾਗ ਸੋਈ ਮਹੱਲਾ ਪੰਜਵਾਂ ਕਰਤੀ ਜਾਏ ਕੋ ਓੰਕਾਰ ਸਤਿਗੁਰ ਪ੍ਰਸਾਦ ਮਿਥਨ ਵੋ ਅਕਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਚਰਨ ਕਮਲਾਇ ਸਰਾਜ ਨਾਰਾਇਣ ਦੀਨਾ ਨਾਥ ਭਗਤ ਪਰਾਇਣ ਰਾਓ ਅਨਾਥਾ ਨਾਥ ਭਗਤ ਭੈ ਮੇਟਨ ਸਾਧ ਸੰਗ ਜਮਦੂਤ ਨਾ ਭੇਟਣ ਜੀਵਨ ਰੂਪ ਅਨੂਪ ਦਿਆਲਾ ਕਹੁਣ ਗੁਣਾ ਕਟੀਏ ਜਮਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਭੋਤ ਨਾਇ ਪੰਚ ਮਟਵਾਰੇ ਮਾਨ ਵਚ ਕਰਮ ਪ੍ਰਵੇਗ ਤਿਆਏ ਸਰਬ ਫਲਾਂ ਸੋਈ ਜਨ ਪਾਏ ਧਾਰ ਅਨਗਰੋ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦਮੰਤ ਆਦ ਪ੍ਰਭ ਸੋਈ ਨਾਨਕ ਤਿਸ ਬਨ ਅਵਨਾ ਕੋਈ ਰਾਗ ਸੋਈ ਮਹਲਾ ਪੰਜਵਾਂ ਅਸ਼ਟਪਦੀਆਂ ਕਰਨਾਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਨ ਡਿੱਠਿਆ ਮਨ ਰਹਿਸੀਆ ਕਿਉਂ ਪਾਈਐ ਤਿਸ ਸੰਗ ਜੀਓ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਓ ਤਿੰਨ ਸੋ ਪ੍ਰੀਤਨਾ ਤੋਟੇ ਕੁਮ ਨਾ ਹੋਵੇ ਭੰਗ ਜੀਓ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ ਆਇ ਮਿਲੋ ਸੰਤ ਸੱਜਣਾ ਨਾਮ ਜਪੋ ਮਨ ਮਿੱਤ ਜੀਓ ਵੇਖੈ ਸੁਣਿਆ ਨਾ ਜਾਣੀ ਮਾਇਆ ਮੋਇਆ ਅੰਧ ਜੀਓ ਕਾਚੀ ਦੇਵਣ ਸੁਣੀ ਕੂੜਕ ਮਾਵੇ ਧੰਦ ਜੀਓ ਨਾਮ ਧਿਆਵੈ ਸੇ ਜਣ ਚੱਲੇ ਗੁਰ ਪੂਰੇ ਸੰਬੰਧ ਜੀਓ ਹੁਕਮੇ ਗੁਰ ਜੁਗ ਮੈਂ ਆਣਿਆ ਚੱਲਣ ਹੁਕਮ ਸੰਜੋਗ ਜੀਓ ਹੁਕਮੇ ਪਰਪੰਚ ਪਸਰਿਆ ਕਰਮ ਹੁਕਮ ਕਰੇ ਰਸ ਭੋਗ ਜੀਓ ਜਿਸਨੂੰ ਕਰਤਾ ਵਿਸਰਿਆ ਤਿਸੇ ਵਿਛੋੜੈ ਸੋਗ ਜੀਓ ਆਪਣੇ ਪ੍ਰਭਾਣਿਆ ਦਰਗਾਹ ਪੈਦਾ ਜਾਏ ਜੀ ਇੱਥੇ ਸੁੱਖ ਮੁੱਖ ਉਜਲਾ ਇੱਕੋ ਨਾਮ ਧਿਆਏ ਜੀਓ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵੈ ਸਤਿਭਾਏ ਜੀਓ ਥਾਨ ਤਰਨ ਤਰਨਾ ਵੜਿਆ ਸਰਬ ਜਿਆ ਪ੍ਰਤਪਾਲ ਜੀਓ ਸੱਚ ਗਜਨਾ ਸੰਚਿਆ ਇੱਕ ਨਾਮ ਧਨਮਾਲ ਜੀਓ ਮਨ ਤੇ ਕੁਬਨਾ ਵਿਸਰਿਆ ਜਾਂ ਆਪੇ ਹੋਏ ਦਿਆਲ ਜੀਓ ਆਉਣ ਜਾਣਾ ਰਹਿ ਗਏ ਮਨ ਮੁੱਠਾ ਨਿਰੰਕਾਰ ਜੀਓ ਤਾਂ ਘਾਂਤ ਨ ਪਾਈਏ ਉੱਚਾ ਅਗਮ ਪਾਰ ਜੀਓ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲਖ ਵਾਰ ਜੀਓ ਸੱਚਾ ਨੇ ਤਿੰਨ ਪ੍ਰੀਤਮਾ ਜਿਨ ਮਨ ਉਠਾ ਆਪ ਜੀਓ ਗੁਣ ਸਾਂਝੀ ਤਿੰਨ ਸੰਗ ਬਸੇ ਆੜ ਪੈਰ ਪ੍ਰਭ ਜਾਪ ਜੀਓ ਰੰਗ ਰਤੇ ਪਰਮੇਸ਼ਰ ਹੈ ਬਿਨਸੇ ਸਗਲ ਸੰਤਾਪ ਜੀਓ ਤੂੰ ਕਰਤਾ ਤੂੰ ਕਰਨ ਹਾਰ ਤੂੰ ਹੈ ਏਕ ਅਨੇਕ ਜੀਓ ਤੂੰ ਸਮਰੱਥ ਤੂੰ ਸਰਮ ਮੈਂ ਤੂੰ ਹੈ ਬੁੱਧ ਵਿਵੇਕ ਜੀਓ ਨਾਨਕ ਨਾਮ ਸਦਾ ਜਪੀ ਭਗਤ ਨਾ ਕੀ ਟੇਕ ਜੀਓ ਰਾਗ ਸੂਈ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਬਾਰ ਦਸਵਾਂ ਇੱਕ ਕਾਫੀ ਇਹ ਕੋਨ ਕਰ ਸਤਿਗੁਰੂ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਭੀ ਤਹਿੰ ਜੀ ਕਾਢੀਆ ਜਿੰਨਾ ਨੇਹ ਦੁਜਾਣੇ ਲੱਗਾ ਝੂਰ ਮਰੋਂ ਸੇਵਾਂਡੀਆਂ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਏ ਮਾਂਜਾ ਆਸਰਾ ਰਾਹੋ ਸੱਜਣ ਤੂੰ ਹੈ ਸਹਿਣ ਤੂੰ ਹੈ ਮੈਂ ਤੁਝੂ ਪੁਰਬ ਮਾਣੀਆਂ ਜਾਂ ਤੂੰ ਅੰਦਰ ਤੂੰ ਸਖੇ ਤਾਂ ਨਿਮਾਣੀ ਮਾਣੀਆਂ ਜਾਂ ਤੂੰ ਠਾਕਰ ਪਨਧਾਨਾ ਦੂਜਾ ਵੇਖਾਲ ਇਹ ਪਾਈ ਮੂੰਹ ਦਾ ਤੜੀ ਨਿਤ ਹਿਰਦੇ ਰੱਖਾਂ ਸੰਭਾਲ ਪਾਵ ਜੁਲਾਈ ਪੰਧ ਤੋ ਨੈਣੀ ਦਰਸ ਨਿਹਾਲ ਸਰਵਣੀ ਸੁਣੀ ਕਹਾਣੀ ਅਜੇ ਗੁਰ ਥੀ ਵੈ ਕਿਰਪਾਲ ਲਿਖੀ ਕਿਤੀ ਲੱਖ ਕਰੋੜ ਪ੍ਰੀਏ ਰੋਮ ਨਾ ਪੁੱਜਣ ਤੇਰਿਆ ਤੂੰ ਸਾਹਿਓ ਸਾਹ ਕਹਿ ਨਾ ਸੰਗਾ ਗੁਣ ਤੇਰਿਆ ਰਿਆ ਤੋ ਅਸੰਖ ਮੰਜੋ ਹੱਬ ਵਧਾਣੀਆਂ ਇੱਕ ਪੋਰੀ ਨਦਰ ਨਿਹਾਲ ਦੇ ਦਰਸ ਰੰਗ ਮਾਣੀਆਂ ਜੇ ਡਿੱਠੈ ਮਨ ਧੀਰੀ ਹੈ ਕਿਲਖ ਵੰਜਨ ਦੂਰੇ ਸੋ ਕਮਨਾ ਵਿਸਰੈ ਮਾਓ ਮੈਂ ਜੋਸਰੈ ਭਰਪੂਰੇ ਹੋਏ ਨਿਮਾਣੀ ਢਹਿ ਪੇ ਮਿਲਿਆ ਸਹਿਸ ਪਾਏ ਪੁਰਬ ਲਿਖਿਆ ਪਾਇਆ ਨਾਨਕ ਸੰਸਵਾਏ ਸੂਈ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਣ ਪਕਾਰਣ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤਾਂ ਮਨ ਵਸਿਆ ਜਨਮ ਮਰਨ ਬੋ ਦੁੱਖ ਸਾਧੂ ਸੰਗ ਨ ਸਹਿਰਾਓ ਮੋਹੇ ਬਾਦ ਅੰਕਾਰ ਸਰ ਪਰ ਰੁਨਿਆ ਸੁਖ ਨ ਪਾਇਨ ਮੂਲ ਨਾ ਮਿਛੋਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾਂ ਸੁਖ ਨਾਏ ਸਰ ਪਰਾਰਿਆ ਆਵੈ ਜਾਏ ਅਨੇਕ ਮਰਮਰ ਜਨਮ ਤੇ ਬਿਨ ਬੁੱਝੇ ਸਾਵਾਦ ਜੋਨੀ ਭਰਮ ਤੇ ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਇਆ ਖੋਜੈ ਕੋਟ ਸੰਕ ਬਹੁਤ ਅਨੰਤ ਕੇ ਜਿਸੇ ਬਜਾਏ ਆਪ ਨੇੜਾ ਤੇ ਸਹਿ ਵਿਸਰ ਨਾਹੀ ਦਾ ਤਾਰੇ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏ ਰਾਗ ਸੂਈ ਮਹੱਲਾ ਪਹਿਲਾ ਕੁਚਜੀ ਏ ਕੂਵਨ ਕਰ ਸਤਿਗੁਰ ਪ੍ਰਸਾਦ ਮੰਝ ਕੁਚਜੀ ਅਮਾਵਨ ਡੋਸੜੇ ਹਾਂ ਕਿਉਂ ਕਉ ਸਾਵਣ ਰਾਏ ਜੀਓ ਇੱਕ ਦੋ ਇੱਕ ਝੜਾਂਦੀਆਂ ਕੌਣ ਜਾਣੇ ਮੇਰਾ ਨਾਮ ਜਿਓ ਜਿਨੀ ਸਖੀ ਸੋ ਵਾਰਿਆ ਸੇ ਅੰਬੀ ਛਾਵੜਿਆ ਏ ਜੀਓ ਜਿਨੀ ਸਖੀ ਸੋ ਰਾਵਿਆ ਸੇ ਅੰਬੀ ਛਾਵੜਿਆ ਏ ਜੀਓ ਸੇ ਗੁਣ ਮੰਜਣਾ ਆਵਨੀ ਹੋ ਕਹਿ ਜੀ ਦੋਸਤ ਰੇ ਜੀਓ ਕਿਆ ਗੁਣ ਤੇਰੇ ਵੇਤਰਾ ਹੋ ਕਿਆ ਕਿਆ ਕਿੰਨਾ ਤੇਰਾ ਨਾਂ ਜੀਓ ਇੱਕ ਤਟੋਲ ਨਾ ਅੰਬਣਾ ਸਤਿਗੁਰਬਾਣ ਤੇਰੇ ਜਾਓ ਜੀਓ ਸੁਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ ਸੇ ਵਸਤ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ ਮੰਦਰ ਮਿੱਟੀ ਸੰਦਰੇ ਪੱਥਰ ਕੀਤੇ ਰਾਸ ਜੀਓ
ਹੋ ਇੰਨੀ ਟੋਲੀ ਭੁੱਲੀਅਸ ਤੇ ਸਿਕੰਤਰਾ ਬੈਠੀ ਪਾਸ ਜੀਉ ਅੰਬਰ ਕੁਜਾਂ ਕੁਲੀਆਂ ਬਗ ਬੈਠੇ ਆਏ ਸਤਨ ਚੱਲੀ ਸਹੁਰੇ ਕਿਆ ਮੁੰਦੇ ਸੀ ਅੱਗੇ ਜਾਏ ਜੀ ਸੁੱਤੀ ਸੁੱਤੀ ਝਾਲਤੀ ਆ ਭੁੱਲੀ ਵਾਟੜਿਆ ਸੀ ਉਹ ਤੈਸਾ ਨਾਲੋਂ ਮੁਤੀ ਉਸ ਦੁੱਖਾਂ ਕੂਤਰਿਆ ਉਸ ਜੀਓ ਤੁਧ ਗੁਣ ਮੈਂ ਸਭ ਅਗੁਣਾ ਇੱਕ ਨਾਨਕੀ ਅਰਦਾਸ ਜੀ ਸਭ ਰਾਤੀ ਸੁਹਾਗਣੀ ਮੈਂ ਡੁਗਾਂਗਣ ਕਾਹੀ ਰਾਤ ਜੀ ਸੂਈ ਮਹੱਲਾ ਪਹਿਲਾ ਸੁਚੱਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੁਧ ਅੰਤਰ ਹੋ ਸੁਖ ਵਸਾਂ ਤੂੰ ਅੰਤਰ ਸਾਬਾਸ ਜੀਓ ਭਾਣੇ ਤਖਤ ਵਡਾਈਆਂ ਭਾਣੇ ਪੀਕ ਉਦਾਸ ਜੀਓ ਭਾਣੇ ਥਲ ਸਿਰ ਸਰਵ ਹੈ ਕਮਲ ਫੁਲੈ ਆਕਾਸ ਜੀਓ ਭਾਣੇ ਭਵਜਲ ਲੰਘੀਏ ਭਾਣੇ ਮੰਜ ਪਰਿਆਸ ਜੀਓ ਭਾਣੇ ਸੋ ਸੋ ਰੰਗਲਾ ਸੁਤਰਤਾ ਗੁਣਤਾਸ ਜੀਓ ਭਾਣੇ ਸੋ ਪਿਹਾਵਲਾ ਹੋ ਆਵਣ ਜਾਣ ਬੋਈ ਆਸ ਜੀਓ ਤੂੰ ਸੋ ਅਗਮ ਅਤੋਲਵਾ ਹੋ ਕਹਿ ਕਹਿ ਢਹਿ ਪਈ ਆਸ ਜੀਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆ ਜੀਓ ਗੁਰ ਸ਼ਬਦੀ ਸੋ ਪਾਇਆ ਸਚਨਾਨ ਕੀ ਅਰਦਾਸ ਜੀ ਸੋਈ ਮਹੱਲਾ ਪੰਜਵਾਂ ਗੁਣਵੰਤੀ ਜੋ ਦਿਸੈ ਗੁਰਸਿੱਖੜਾ ਤਿਸ ਨੇਮ ਨਿਮਲਾਗੋਂ ਪਾਏ ਜੀਓ ਆਖਾਂ ਬਿਰਤਾ ਜੀ ਕਿ ਗੁਰ ਸੱਜਣ ਦੇ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨ ਕਾਹੂੰ ਜਾਏ ਜੀਓ ਏ ਮਨ ਤੈ ਕੋ ਦੇਵਸਾ ਮੈਂ ਮਾਰਗ ਦੇ ਬਤਾਏ ਜਿਉਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਸਣ ਆਏ ਜਿਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਓ ਇਤ ਮਾਰਗ ਚੱਲੇ ਭਾਈੜੇ ਗੁਰ ਕਹਿ ਸੋ ਕਾਰ ਕਮਾਏ ਜਿਓ ਤਿਆਗੇ ਮਨ ਕੀ ਵਤੜੀ ਵਿਸਾਰੇ ਦੂਜਾ ਭਾਓ ਜਿਓ ਇਉਂ ਭਾਵੇਂ ਹਰ ਦਰਸਾ ਉੜਾ ਨਾ ਲੱਗੇ ਤੱਤੀ ਵਾਓ ਜਿਓ

ਸਤਿਗੁਰੂ ਪੁੱਛਣਾ ਮਾਰਗ ਚੱਲੀ ਸੁਤੀ ਰਹਿਣ ਮਹਾਣੀ ਨਾਨਕ ਬਾਲ ਤਨ ਰਾਂਡੇ ਪਾ ਬਿਨ ਫਿਰ ਧਨਖ ਮਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ ਰਵ ਰਿਹਾ ਜੁਗ ਚਾਰ ਤ੍ਰਿਵਣ ਬਾਣੀ ਜਿਸ ਕੀ ਬਲਰਾਮ ਜੀਓ ਤ੍ਰਿਵਣ ਕੰਤ ਰਵੈ ਸੋ ਅਗਣ ਅਗੁਣ ਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰਿਆ ਪ੍ਰਭੂਰੇ ਹਰ ਕੀ ਨਾਰ ਸੁਭ ਸੁਹਾਗਣ ਰਾਂਡ ਨਾ ਮੈਲੇ ਵੇਸੇ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹਮੀ ਵੰਜਾ ਸਹੁਰੈ ਬਲਰਾਮ ਜੀਓ ਸਾਹਾ ਹੁਕਮ ਨਾ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜੀਓ ਇੱਕ ਪਿਆ ਕਰਤੇ ਕਰ ਪਾਇਆ ਮੇਟ ਨਾ ਸਕਿਆ ਕੋਈ ਜਾਨੀ ਨਾਓ ਕੇਵਲ ਰਵ ਰਿਆ ਤੇ ਲੋਈ ਮਾਏ ਦਵਾਸੀ ਹੋਏ ਰਵਿਛੁਨੀ ਬਾਲੀ ਬਾਲਿਆ ਹੇਤੇ ਨਾਨਕ ਸਾ ਸ਼ਬਦ ਸੁਖਮੈਲੀ ਗੁਰਚਰਣੀ ਪ੍ਰਭ ਚੇਤੇ।

जी सेती गै रहै। सगल गुण अवगुण ना कोई हो, नीता नीता हो बलारी, साजना मीता अवरीता गुणा को होवे, वासला कड़वाज लईजै। जे गुण होवन साजना मिल सांझ करी जय, सांझ करी जय गुण केरी छोड़े, अवगुण चलिए पैरे पटंबर कर अडंबर, अपना पिण मिलिया जिथे जाए बहिया है, भला कहिए चोल अमृत पीजै। गुण को है वासला कड़वा ले जाए, आप करे एक से आकिया और करे न कोई, आकण तक हो जाइए जे भुलड़ा होए, जे होए सो जे होए भूला जाए, कहिए आप करता क्यों भूले। सुने देखे बाज कहे दान, अण मंगया देवे दान दे दाता, जग विदाता नानका सा सोई, आप करे एक से आकिया और करे न कोई, सोई महला पहला। मेरा मन राता गुण रवे मन पावे सोई, गुर की पौड़ी साच की साचा सुख होई, सुख सहज आवे साच पावे साच की मत क्यों ठले, स्नान दान सुज्ञान मजन आप अछल्यो क्यों छले, प्रपंच मोह विकार था के कूड़ कपट ना दोई। मेरा मन राता गुण रवे मन पावे सोई, साहब सो सलाई जिन कारण किया, मैल लागी मन मेलिया किने अमृत पिया, मत अमृत पिया ए मन दिया, गुर पै मोल कराया आप तड़ा प्रभु पछाता, जा मन सच्चे लाया तिस नाल गुणा, गावा जित पावा क्यों मिले होए पराया, साहिब सो सलाई है जिन जगत पाया, आए गया न कि आयो क्यों, आवे जाते प्रीतम से मन मानिया, से तीरा ते साहिब रंग राता, सच की बाता जिन बिंब का कोट उसारिया, पंच पू नायको आप सिरंदा जिन सच का पिंड सवारिया, हम गुणियारे तू सुन प्यारे, तद भावे ससोई, आवन जाना नाथिया साची पत्म होई, अंजन तेरा अंजिया जैसा पिर पावे, समझे सूझे जानिया जी आप जनावे मार्ग पावे, आप मनुआ लेवे कर्म सकर्म कराए, आपे कीमत कैन अपे वे, तंत मंत पखा न जाना रा हृदय मन जमाने, अंजन माम तिसे सूझे गुर शब्दी सजाने, साजन होने अपने क्यों पर घर जाही, साजन राते सच के संगे मन माही, मन माहे साजन करे रलिया कर्म धर्म सबाया, औषण तीर्थ पुन पूजा नाम सचा पाया, आप साजे थाप वेख किसे भाणा पाया, साजन रंग रगीलो रंग लाल बनाया, अंधा आगू जेथिया क्यों पादर जाने, आप मुसै मत होशिया को रा पछाणे, क्यों राह जावे मैल पावे अंध की मत अंधली, विण नाम हर के कृष्ण सूझे अंध की अंध बूदो टंधली, दिन राह चांदन चाहो उपजे गुर शब्द का मन, वसै कर जोड़ गुर पै कर बिनती, पुरा पद गुर दसै मन परदेसी जेती है सब देश पर आया, किस पै खोलो गंठड़ी दुखी भर आया, दुखी पराया जग सपाया कौन जाने, बिद मेरिया आवने जाने, खरे डरावने तोटने आवे फेरिया, ना में हुने उने चुने ना गुर शब्द सुनाया, मन पर देसी जेती है सब देश पराया, गुर मैली करे अपने सो पर पुलीना, सेवक सेवा ता करे सत शब्द कहीना, शब्द देवतीना अंक पी जै सो मैल अंतरा महला अंतरे, आप करता करे सोई प्रभ आप अंत निरंतरे, गुर शब्द मेला ता सोयला बाजंत आनंद बीणा, गुर मैली करे अपने सो परपुर लीणा, कीता क्या सलाई कर वेख्या सोई, ताकि कीमत ना पवे जे लोचे कोई, कीमत सो पावे आप जनावे, आप भुल ना भुल जय जयकार करे तद पावे, गुर का शब्द अमुल वे, हीणो नीच करो बेनती साच ना छोड़ो भाई, नानक जिन कर देख्या देवे मत साई, राग सोई संत महला तीजा कर दूजा एको अंकर, सतगुरु प्रसाद सुख सरड़ा हर त्यावो, गुरमुख हर पल पावो, गुरमुख हर पल पावो हर नाम त्यावो, जन्म जन्म के दुख निवारे, बलहारी गुरे अपने मिटो जिन कार्ज सब सवारे, हर प्रभ कृपा करे हर जापो, सुख फल हर जन पावो, नानक है सुनो जन पाई सुख से लड़ा हर ते आओ, सुन हर रंग पीने सह सपाए, गुरमुख सहजे नाम ते आए, जिनको तुर लिखिया तिन गुर मिलिया, तिन जन मरण पो पागा, अंदरों दुरमत दूजी खोई सो जन हर लिव लागा, जिसनो कृपा करम कीनी मेरे स्वामी, तिन अंदन हर गुण गाए, सुन मन पीजे सह सपाए, जुग मैं राम नाम निस्तारा, गुरते उपजय गुर शब्द विचारा, गुर शब्द विचारा राम नाम प्यारा, जिस कृपा करे सुपाए, सहज गुण गावे दिन राती किलविक सब गवाए, सबको तेरा तू सब ना कहो तेरा तू हमारा, जुग मैं राम नाम निस्तारा, साजन आए उठे घर माही, हर गुण गावे तृप्त गाई,
ਹਰ ਗੁਣ ਆਏ ਸਦਾ ਤ੍ਰਿਪਦਾਸੀ ਫਿਰ ਭੁੱਖ ਨਾ ਲਾਗੇ ਆਏ ਦਹਿ ਦਿਸ ਪੂਜ ਹੋਵੇ ਦਿਨ ਰਾਤੀ ਜਨਕੀ ਜੋ ਹਰ ਨਾਮ ਤੇ ਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਦੂਜਾ ਨਾਹੀ ਸਾਜਨ ਆਏ ਉੱਠੇ ਕਰਮਾਈ ਇੱਕ ਓਂਕਾਰ ਸਤਿਗੁਰ ਸਾਧ ਰਾਗ ਸੂਈ ਮਹਲਾ ਤੀਜਾ ਕਰ ਤੀਜਾ ਭਗਤਾਂ ਜਨ ਕੀ ਭਗਤ ਜਨਾ ਕੀ ਹਰ ਜੀਉ ਰਾਖਿਆ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਸੋ ਗੁਰਮੁਖ ਪੂਜੇ ਹੋਮੇ ਸ਼ਬਦ ਲਾਇਆ ਰਾਮ ਹੋਮੇ ਸ਼ਬਦ ਲਾਇਆ ਮੇਰੇ ਹਰ ਪਾਇਆ ਜਿਸਕੀ ਸਾਚੀ ਬਾਣੀ ਸੱਚੀ ਭਗਤ ਕਰੈ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਭਾਇਆ ਨਾਨਕ ਭਗਤ ਸਵੈ ਦਰ ਸਾਚੇ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਾਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚੋਂ ਆਪ ਗਵਾਏ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਵਗੁਣ ਪਛਾਣੇ ਹਰ ਨਾਮ ਖਾਣੇ ਭੈ ਭਗਤ ਮਿੱਠੀ ਲਾਗੀ ਅਨਿਰ ਭਗਤ ਕਰੇ ਦਿਨ ਰਾਤੀ ਘਰ ਹੀ ਮਾਂ ਹੈ ਬੈਰਾਗੀ ਭਗਤੇ ਰਾਤੀ ਸਦਾ ਮਨ ਨਿਰਮਲ ਹਰ ਜੀਉ ਵੇਖੋ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅੰਦਰ ਨਾਮ ਸੰਭਾਲੇ ਮਨੁੱਖ ਭਗਤ ਕਰੈ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਹੋਮੈ ਮਾਇਆ ਰੋਗ ਵਿਆਪੇ ਮਨ ਜਨਮੈ ਦੁੱਖ ਹੋਈ ਰਾਮ ਅਰ ਜਨਮੈ ਦੁੱਖ ਹੋਈ ਦੂਜੇ ਭਾਏ ਪਰ ਜਿਵ ਗੋਈ ਵਿਗੁਣ ਤਤਨ ਜਾਣਿਆ ਭਗਤ ਵਿਹੋਣਾ ਸਭ ਜਗ ਭਰਮਿਆ ਗਿਆ ਪਛਤਾਣਿਆ ਕੋਟ ਮਦੇ ਕਿਨਿਆ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਮਿਲੇ ਵਡਿਆਈ ਦੂਜੇ ਭਾਏ ਪਤ ਕੋਈ ਭਗਤਾਂ ਕੇ ਕਾਰਜ ਸਾਚਾ ਹਰ ਗੁਣ ਸਦਾ ਵਿਖਾਣੇ ਰਾਮ ਭਗਤ ਖਜਾਨਾ ਆਪੇ ਦੀਆ ਕਾਲ ਕੰਟਕ ਮਾਰ ਵਡਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਧਨ ਸਚ ਪਾਇਆ ਸਦਾ ਕੁੱਟ ਕਦੇ ਨੀ ਕੁੱਟੈ ਹਰ ਦੀਆ ਸਹਿਸ ਪਾਇਆ ਹਰ ਜਨ ਉੱਚੇ ਸਦੀ ਉੱਚੇ ਗੁਰ ਕੈ ਸ਼ਬਦ ਸਪਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਭ ਪਾਇਆ ਸੂਈ ਮਹੱਲਾ ਤੀਜਾ ਸ਼ਬਦ ਸੱਚੇ ਸੱਚ ਸੋਇਲਾ ਜਿੱਥੇ ਸੱਚੇ ਕਾਹੋ ਹੇ ਵਿਚਾਰੋ ਰਾਮ ਹੋਮੇ ਸਭ ਕਿਲ ਵਿਕਟੇ ਸੱਚ ਰਹਿ ਉਰਧਾਰੇ ਰਾਮ ਸੱਚ ਰੱਖਿਆ ਉਰਧਾਰੇ ਦੁੱਤਰ ਤਾਰੇ ਫਿਰ ਭਵਜਲ ਤਰਨ ਨਾਸ ਹੋਈ ਸੱਚਾ ਸਗੁਰ ਸੱਚੀ ਬਾਣੀ ਜਿਨ ਸੱਚੋ ਕਾਲਿਆ ਸੋਈ ਸੱਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸੱਚ ਸੋਈ ਨਾਨਕ ਸੱਚਾ ਸਾਹਿਬ ਸੱਚੀ ਨਾਹੀ ਸੱਚ ਨਿਸਤਾਰਾ ਹੋਈ ਸੱਚਾ ਸਤਿਗੁਰ ਸੱਚ ਬੁਝਾਇਆ ਪਤ ਰਾਖੇ ਸਾ ਸੋਈ ਰਾਮ ਸੱਚਾ ਭੋਜਨ ਪਾਉ ਸੱਚਾ ਹੈ ਸੱਚੇ ਨਾਮ ਸੁਖ ਹੋਈ ਰਾਮ ਸੱਚੇ ਨਾਮ ਸੁਖ ਹੋਈ ਮਰੇ ਨਾ ਕੋਈ ਕਰਮ ਨਾ ਜੋਨੀ ਵਾਸਾ ਜੋਤੀ ਜੋਤ ਮਿਲਾਏ ਸੱਚ ਸਮਾਏ ਸੱਚ ਨਾਇ ਪ੍ਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਏ ਅੰਡਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨੀ ਹਿਰਦੇ ਵਸਿਆ ਸਾ ਵਿਚੜ ਦੁਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੈ ਤਿਤ ਕਰ ਸੋਇਲਾ ਹੋਈ ਰਾਮ ਨਿਰਗੁਣ ਗੁਣ ਗਾਵੈ ਸੱਚੇ ਤਨ ਮਨ ਸੱਚਾ ਸੋ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ ਸੱਚ ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੇ ਸੋ ਹੋਈ ਜੈ ਦੇਖਾਂ ਤਾਂ ਸੱਚ ਪਰਸਰਿਆ ਨਾ ਦੂਜਾ ਕੋਈ ਸੱਚੇ ਉਪਜੇ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਇ ਅੰਦਰ ਵਾਰੇ ਸੱਚੋ ਸੱਚ ਵਿਖਾਣੇ ਰਾਮ ਘੱਟ ਅੰਤਰੇ ਸੱਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਜਾਣੇ ਸੱਚੇ ਸੋਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸੱਚੇ ਤਿਸ ਕੋਈ ਸੱਚ ਰਾਤੇ ਭਗਤ ਕਰੰਗੀ ਦੂਜਾ ਰੰਗ ਨ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤੇ ਸੱਚ ਪ੍ਰਾਪਤ ਹੋਈ ਸੋਈ ਮਹੱਲਾ ਤੀਜਾ ਜੁਗ ਚਾਰੇ ਤਨ ਜੇ ਪਵੈ ਬਿਨ ਸਤਿਗੁਰ ਸੁਹਾਗ ਨ ਹੋਈ ਰਾਮ ਨਿਚਲ ਰਾਹ ਸਦਾ ਰਕੇਰਾ ਤਿਸ ਬਿਨ ਅਵਨ ਕੋਈ ਰਾਮ ਤਿਸ ਬਿਨ ਅਵਨ ਕੋਈ ਸਦਾ ਸੱਚ ਹੋਏ ਗੁਰਮੁਖ ਏਕੋ ਜਾਣਿਆ ਧਨ ਫਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਨਾਵੇ ਮੁਕਤ ਨਾ ਹੋਈ ਨਾਨਕ ਕਾਵਣ ਕੰਤੇ ਰਾਵੇ ਮਨ ਮਾਨਿਆ ਸੁਖੋਈ ਸਤਿਗੁਰ ਸੇਵ ਧਨ ਬਾਲੜੀ ਹਰ ਵਰ ਪਾਏ ਸੋਈ ਰਾਮ ਸਦਾ ਰੋਵੇ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਿਆ ਕੋਈ ਹਮੇ ਮਰ ਪਛਾਣਿਆ ਕਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭਾਵੇ ਦਿਨ ਰਾਤੀ ਆਪਣਾ ਸਾਚੀ ਸੋਈ ਹੋਈ ਨਾਨਕ ਕਾਮਣ ਫਿਰ ਰਾਵੇ ਆਪਣਾ ਪਰ ਰਵ ਰਿਹਾ ਪਰ ਸੋਈ ਗੁਰ ਕੀ ਕਾਰ ਕਰੇ ਧਨ ਬਾਲੜੀ ਹਰ ਵਾਰ ਦੇ ਮੇਲਾ ਹੋਏ ਰਾਮ ਹਰ ਕੇ ਰੰਗ ਰਾਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮ ਲੈ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੇ ਗੁਰਮਤੀਆਂ ਪਾਏ ਸਾ ਧਨ ਬਾਲੀ ਧੁਰ ਮੇਲੀ ਮੇਰੇ ਪ੍ਰਭਾ ਮਿਲਾਈ ਰਾਮ ਗੁਰਮਤੀ ਕਰ ਚਾਨਣ ਹੋਇਆ ਪ੍ਰਭ ਰਹਿ ਸਭ ਥਾਈ ਰਾਮ ਪ੍ਰਭ ਰਹਿ ਸਭ ਥਾਈ ਮਨ ਵਸਾਈ ਪੁਰਬ ਲਿਖਿਆ ਪਾਇਆ
ਸੇ ਸੁਖਾਲੀ ਮੇਰੇ ਪ੍ਰਭ ਪਾਣੀ, ਸੱਚ ਸਿੰਗਾਰ ਬਣਾਇਆ ਕਮਲ ਨਿਰਮਲ ਹੋ ਮੈਂ ਮਲਕੋਈ, ਗੁਰਮਤਿ ਸਤਿ ਸਮਾਏ ਨਾਨਕ ਆ ਮਿਲਾਈ ਕਰਨਾ, ਕਰਤੇ ਨਾਮ ਨਵੇਂ ਨਿਤ ਪਾਏ ਸੋਈ ਮਹਲਾ ਤੀਜਾ, ਹਰ ਹਰੇ ਹਰ ਗੁਣ ਗਾਵੇ ਹਰ ਗੁਰਮੁਖੇ ਪਾਏ ਰਾਮ, ਆਨੰਦ ਨੂੰ ਸ਼ਬਦ ਰਵੋ ਆਨੰਦ ਸ਼ਬਦ ਵਜਾਏ ਰਾਮ, ਆਨੰਦ ਸ਼ਬਦ ਵਜਾਏ ਹਰ ਜੀਉ ਘਰ ਆਏ, ਹਰ ਗੁਣ ਗਾਵੋ ਨਾਰੀ ਅੰਦਰ ਭਗਤ ਕਰਿਆ ਗੁਰ ਰੱਖ ਆ ਗਏ ਸਾਧਨ ਕੰਧ ਪਿਆਰੀ, ਗੁਰ ਕਾ ਮੈਲ ਵਸਿਆ ਘੱਟ ਅੰਤਰ ਸੇ ਜਨ ਸ਼ਬਦ ਸੁਹਾਏ, ਨਾਨਕ ਤਿੰਨ ਕਰ ਸਾਧੀ ਸੋਹਲਾ ਹਰ ਕਰ ਕਿਰਪਾ ਕਰ ਆਏ, ਭਗਤਾਂ ਮਨ ਆਨੰਦ ਪਿਆਰ ਨਾਮ ਰਹਿ ਲਿਵਲਾਏ, ਗੁਰਮੁਖੀ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ, ਨਿਰਮਲ ਗੁਣ ਗਾਏ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ, ਜਿਨ ਮਨ ਵਸਿਆ ਸੇ ਜਨ ਨਿਸਤਰੈ ਘੱਟ ਘੱਟ ਸ਼ਬਦ ਸੁਬਾਣੀ, ਤੇਰੇ ਗੁਣ ਗਾਵੈ ਸਹਿ ਸਮਾਵੈ ਸ਼ਬਦੇ ਮੇਲ ਮਿਲਾਏ, ਨਾਨਕ ਸਫਲ ਜਨਮ ਤਿੰਨ ਕੇਰਾ ਜੇ ਸਤਿਗੁਰੂ ਹਰ ਮਾਰਗ ਪਾਏ, ਸਤਸੰਗ ਸਿੰਘ ਮੇਲ ਪਿਆ ਹਰ ਹਰ ਨਾਮ ਸਮਾਏ, ਰਾਮ ਗੁਰ ਕੇ ਸ਼ਬਦ ਸਜੀਵਨ ਮੁਕਤ ਪਏ, ਹਰ ਕੇ ਨਾਮ ਵਸ ਲਿਵ ਲਾਏ ਰਾਮ, ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ, ਮਨੁਆ ਰਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ, ਅਨੰਦ ਨਾਮ ਸੰਭਾਲੇ ਗੁਰ ਸ਼ਬਦੇ ਰਾਤੇ ਸਹਿਜੇ ਮਾਤੇ ਨਾਮ ਮਨ ਵਸਾਏ, ਨਾਨਕ ਤਿੰਨ ਕਦ ਸਾਧੀ ਸੋਲਾ ਸਤਿਗੁਰ ਸੇਵ ਸਮਾਏ, ਬਿਨ ਸਤਿਗੁਰ ਜਗ ਭਰਮ ਭੁਲਾਇਆ ਹਰ ਕਾ ਮੈਲ ਨਾ ਪਾਇਆ ਰਾਮ, ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ ਦੁੱਗ ਗਵਾਇਆ ਰਾਮ, ਤਿਨਕੇ ਦੁੱਗ ਗਵਾਇਆ ਜਾਂ ਹਰ ਮਨ ਪਾਇਆ, ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦੀ ਜਾਤੇ, ਸਾਚੀ ਭਗਤ ਕਰੈ ਦਰ ਜਾਪੈ ਘਰ ਦਰ ਸੱਚਾ ਸੋਈ, ਨਾਨਕ ਸੱਚਾ ਸੋਈ ਲੈ ਸੱਚੀ ਸੱਚ ਬਾਣੀ ਸ਼ਬਦ ਹੀ।

ਸਦਾ ਹੋਵੇ ਸੁਹਾਗਣੀ ਹਰ ਜੀਉ ਮਰੇ ਨਾ ਜਾਏ ਰਾਮ ਹਰ ਜੀਉ ਮਰੇ ਨਾ ਜਾਏ ਗੁਰ ਕੈਸੈ ਸੁਭਾਏ ਸਾਦਰ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਕੈ ਸ਼ਬਦ ਸਿੰਘਾਰੀ ਮੇਰਾ ਪ੍ਰਭ ਸਾਚਾ ਸਾਦੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਪਿਰ ਪਾਇੜਾ ਬਾਲੜੀਏ ਆਂਦਿਨ ਸਹਿਜੇ ਮਾਤੀ ਰਾਮ ਗੁਰਮਤੀ ਮਨ ਅਨੰਦ ਪਿਆ ਤਿਤ ਤਨ ਮੈਲ ਨਾ ਰਾਤੀ ਰਾਮ ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅਣਦਿਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤਿ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਪਿਰ ਰਾਵੇ ਰੰਗ ਰਾਤੜੀਏ ਪਿਰ ਕਾ ਮੈਲ ਨਾ ਪਾਇਆ ਰਾਮ ਸੋ ਸਹੋ ਆਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੂੰਹ ਚੁਕਾਇਆ ਜਾਂ ਹਰ ਪਾਇਆ ਹਰ ਕਾਮਣ ਮਨ ਭਾਣੀ ਅਨੰਦ ਗੁਣ ਗਾਵੇ ਨਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏ ਕੋਵਰਤਾ ਬਿਨ ਗੁਰ ਕਿਰੇ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ ਕਾਮਣ ਮਨ ਸੋਹ ਰਿੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰੱਖਿਆ ਔਰ ਧਾਰੇ ਰਾਮ ਹਰ ਰੱਖਿਆ ਔਰ ਧਾਰੇ ਆਪਣਾ ਕਾਰ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹ ਲਿਆ ਮਨ ਮੇਰਾ ਪਾਇਆ ਕਰਮ ਵਿਦਾਤਾ ਸਤਿਗੁਰ ਸੇਵ ਸਤ ਸੁਖ ਪਾਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੈ ਸ਼ਬਦ ਸਵਾਰੇ ਸੋਈ ਮਹੱਲਾ ਤੀਜਾ ਸੋਹ ਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਪੀਜਾ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਘਰ ਅਨੰਦ ਸ਼ੁਭ ਸਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹਿਲਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਹਮ ਨੀਵੀ ਪ੍ਰਭ ਅਤ ਊਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕੈ ਸਭ ਸਭਾਏ ਰਾਮ ਮਿਲ ਸ਼ਬਦ ਪਾਏ ਆਪ ਗਵਾਏ ਰੰਗ ਸੁਰਲੀਆਂ ਮਾਣੇ ਸੇ ਸੁਕਾਲੀ ਦਾ ਪ੍ਰਭਾਇਆ ਹਰ ਨਾਮ ਸਮਾਣੇ ਨਾਨਕ ਸੁਹਾਗਣ ਸਾਹਿਬ ਡਪਾਗੀ ਜੇ ਚੱਲੇ ਸਤਿਗੁਰੂ ਪਾਏ ਹਮ ਨੀਵੀ ਪ੍ਰਭ ਅਤ ਊਚਾ ਕਿਉਂ ਕਰ ਮਿਲਿਆ ਜਾਏ ਰਾਮ ਘੱਟ ਕੱਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਇੱਕ ਨਾ ਪ੍ਰਭ ਦੂਰ ਵਸੈ ਇੱਕ ਨਾ ਮਨ ਆਧਾਰੋ ਰਾਮ ਇੱਕ ਨਾ ਮਨ ਆਧਾਰੋ ਸਿਰਜਣ ਹਾਰੋ ਵਡਪਾਗੀ ਗੁਰ ਪਾਇਆ ਘੱਟ ਘੱਟ ਹਰ ਪ੍ਰਭ ਏਕੋ ਸਾਮੀ ਗੁਰਮੁਖ ਅਲ ਕਲਖਾਇਆ ਸਹਿਜੇ ਆਨੰਦ ਹੋਆ ਮਨ ਮਾਨਿਆ ਨਾਨਕ ਗ੍ਰਮ ਬ੍ਰਹਮ ਵਿਚਾਰੋ ਘੱਟ ਕੱਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਗੁਰ ਸੇਵਨ ਸਤਿਗੁਰ ਦਾਤਾ ਹਰਾ ਨਾਮ ਸਮਾਇਆ ਰਾਮ ਹਮ ਧੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਕਰ ਵਾਸਾ ਪਾਇਆ ਵਾਸਾ ਵਿਵੇਕ ਬੁੱਧੀ ਸੁਖਰੈਣ ਵਿਹਾਣੀ ਗੁਰਮਤ ਨਾਮ ਪ੍ਰਗਾਸਾ ਹਰ ਹਰ ਅਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਟ ਲਗਾਏ ਗੁਰ ਸੇਵਨ ਸਤਿਗੁਰ ਦਾਤਾ ਹਰਾ ਨਾਮ ਸਮਾਏ ਰਾਗ ਸੂਈ ਮਹੱਲਾ ਪੰਜਵਾਂ ਸੰਤ ਘਰ ਪਹਿਲਾਏ ਕੂਵਨ ਕਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ ਗੁਣ ਰਵਾਂ ਬਲਰਾਮ ਜੀ ਹਰ ਹਰ ਨਾਮ ਤਿਆਏ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹਮੇ ਰੋਗ ਭਇਆ ਭਾਗਾ ਸਹਿਜ ਸਹਿਜ ਮਿਲਾਇਆ ਕਾਇਆ ਸੇ ਗੁਰ ਸ਼ਬਦ ਸਖਾਲੀ ਗਿਆਨ ਤਤ ਕਰ ਭੋਗੋ ਅਣ ਦਿਨ ਸੁਖ ਮਾਣੀ ਨਿਤ ਨਰੀ ਰਲੀਆਂ ਨਾਨਕ ਤੁਰ ਸੰਜੋਗੋ ਸਤ ਸੰਤੋਖ ਕਰ ਭਾਓ ਕੁੜਮ ਕੁੜਮ ਆਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰਬਾਣੀ ਗਵਾਇਆ ਬਲਰਾਮ ਜੀਓ ਗੁਰਬਾਣੀ ਬਾਣੀ ਗੁਰ ਗਾਏ ਪਰਮਗਤ ਪਾਈ ਪੰਚਮਿਲੇ ਸੁਹਾਇਆ ਗਇਆ ਕ੍ਰੋਧ ਮਮਤਾ ਤਨਾਠੀ ਪਾਖੰਡ ਭਰਮ ਗਵਾਇਆ ਹੋਮੇ ਪੀਰ ਕੇ ਸੁਖ ਪਾਇਆ ਰੋਗ ਭੇ ਸਰੀਰਾ ਗੁਰਪ੍ਰਸਾਦੀ ਬ੍ਰਹਮ ਪ੍ਰਸਾਦਾ ਨਾਨਕ ਗੁਣੀ ਗਹੀਰਾ ਮਨਮੁਖ ਵਿਛੜੀ ਦੂਰ ਮੈਲ ਨਾ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂਰ ਕੂੜ ਵੇ ਹਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੇ ਮਹਾਂ ਦੁੱਖ ਪਾਵੇ ਬਿਨ ਸਤਿਗੁਰੂ ਮਗ ਨਾ ਪਾਇਆ ਉੱਜੜ ਪੰਥ ਭਰਮੈ ਗਵਾਰੀ ਖਿਨਖਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭਦਾਤਾ ਸਤਿਗੁਰੂ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿ ਸਮਾਏ ਆਇਆ ਲਗਨ ਗੜਾਏ ਹਿਰਦੇ ਧਨ ਉਮਾਹੀਆ ਬਲਰਾਮ ਜੀਓ ਪੰਡਿਤ ਪਾਂਦੇ ਆਣ ਪੱਚੀ ਬਹਿ ਵਿਚਾਈਆ ਬਲਰਾਮ ਜੀਓ ਪਤੀ ਵਿਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਘਰੇ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਵਾਏ ਵਰ ਪਾਇਆ ਪੁਰਖ ਅਗਮ ਪੁਰਖ ਅਗਮ ਅਗੋਚਰ ਸਦਨਾਵਤ ਨਿਬਾਲ ਸੁਖਾਈ ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਏ ਸੋਈ ਮਹੱਲਾ ਚੌਥਾ ਹਰ ਪੈ ਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬਰਮਾ ਵੇਦ ਧਰਮ ਦ੍ਰਿੜੋ ਪਾਪ ਤਾਂ ਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਤਿਆਓ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ ਆਰਾਧੋ ਸਭ ਕੇ ਪਾਪ ਗਵਾਇਆ ਸਹਿਜ ਆਨੰਦ ਭਇਆ ਵਡ ਹੋਆ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹੋ ਮੈਂ ਮਹਿਲ ਗਵਾਇਆ ਬਲਰਾਮ ਜੀਓ
ਨਿਰਮਲ ਪੋ ਪਾਇਆ ਹਰ ਗੁਣ ਗਾਇਆ ਹਰ ਵੇਖਿਆ ਰਾਮ ਹਧੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਆ ਭਰਪੂਰੇ ਅੰਤਰ ਬਾਰ ਪ੍ਰਭ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਾਂ ਨਾਨਕ ਦੂਜੀ ਲਾਭ ਚਲਾਏ ਅਨੰਦ ਸਭ ਵਜਾਏ ਹਰ ਤੀਜੜੀ ਲਾਭ ਮਨ ਚਾਓ ਭਾਇਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥਿਆ ਕਥ ਕਹਾਣੀ ਹਿਰਦੈ ਹਰ ਹਰ ਹਰ ਤੁਨੂੰ ਪੁਜੀ ਹਰ ਜਪਿਐ ਮਸਤਕ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਹਰ ਚੌਥੜੇ ਲਾਵ ਮਨ ਸਹਿਜ ਭਾਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਭਰਾ ਪਾਇਆ ਦਿਨ ਹਰ ਲਿਵ ਲਾਈ ਮਨ ਚਨਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮੇ ਗਾਸੀ ਜਾਂ ਨਾਨਕ ਬੋਲਿਆ ਚੌਥੀ ਲਾਵੈ ਹਰ ਪਾਇਆ ਪ੍ਰਭ ਬਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੋਈ ਸ਼ੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭਾਏ ਮਿਲਿਆ ਸਹਿ ਸਪਾਏ ਅੰਨ ਭੋਗ ਭੋਗੇ ਸੁਖ ਹੋਵੈ ਸ਼ਬਦ ਰਹੇ ਲਿਵਲਾਏ ਵੱਡੇ ਭਾਗ ਗੁਰਪੂਰਾ ਪਾਈਏ ਅੰਨ ਦੇ ਨਾਮ ਤੇ ਆਏ ਸਹਿਜ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਹਾਏ ਨਿਰਮਲ ਜਲ ਨਹਾਏ ਮੈਲ ਗਵਾਏ ਪਏ ਪਵਿੱਤ ਸਰੀਰ ਦੁਰਮਤ ਮੈਲ ਗਈ ਭ੍ਰਮ ਭਾਗਾ ਹੋਮੈ ਬਿੰਠੀ ਪੀਰਾ ਨਦਰ ਪ੍ਰਭੂ ਸਤਸੰਗਤ ਪਾਏ ਨਿਜ ਕਰਵਾਸਾ ਹੋਇਆ ਵਾਸਾ ਹਰ ਮੰਗਲ ਰਸ ਰਸਨ ਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸਤਾਰਿਆ ਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਘੱਟ ਚਾਨਣ ਘਰ ਮੰਦਰ ਸੁਹਾਇਆ ਤਨ ਮਨ ਅਰਪ ਸ਼ਿੰਗਾਰ ਬਣਾਇਆ ਹਰ ਪ੍ਰਭ ਸੱਚੇ ਪਾਇਆ ਜੋ ਪ੍ਰਭੂ ਕਹੈ ਸੋਈ ਪਰ ਕੀ ਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾਧਨ ਕੰਤ ਪਿਆਰੀ ਸੰਜਨਾ ਮਿਲ ਮੰਗਲ ਗਾਇਆ ਹਰ ਸਿਉਂ ਆਪ ਸਵਾਰੀ ਸੁਰ ਨਰ ਗਣ ਗੰਧਰਬ ਮਿਲ ਆਏ ਅਪੂਰਵ ਜੰਜਵਣ ਆਏ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਏ ਰਾਗ ਸੋਈ ਸੰਤ ਮਹੱਲਾ ਚੌਥਾ ਕਰਤੀ ਜਾਏ ਓਅੰਕਾਰ ਸਤਿਗੁਰੂ ਪ੍ਰਸਾਦ ਆਓ ਸੰਤ ਜਨੋ ਗੁਣ ਗਾਵੇ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਆ ਘਰ ਵਜੇ ਵਜੇ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਤਾਂ ਐਨ ਜਪੀ ਸਦਾ ਸਲਾਈ ਸਾ ਸ਼ਬਦ ਲੇ ਬੁਲਾਈ ਆਣ ਦਿਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਧ ਪੂਜਾ ਨਾਨਕ ਗੁਰਮੁਖ ਏਕ ਪਛਾਣੇ ਔਰ ਨਾ ਜਾਣੇ ਦੂਜਾ ਸਮੈ ਰਵ ਰਹਿ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੈ ਹਰ ਰਵ ਰਿਆ ਸੋ ਪ੍ਰਭ ਮੇਰਾ ਸਵਾਮੀ ਰਾਮ ਪ੍ਰਭ ਮੇਰਾ ਸਵਾਮੀ ਅੰਤਰ ਜਾਮੀ ਘੜ ਘੜ ਰਵਿਆ ਸੋਈ ਗੁਰਮੁਖ ਸਾਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨ ਕੋਈ ਸਹਿਜੇ ਗੁਣ ਗਾਵਾਂ ਜੇ ਪ੍ਰਪਾਵਾਂ ਆ ਪਿਲੇ ਮਿਲਾਏ ਨਾਨਕ ਸੋ ਪ੍ਰਭ ਸ਼ਬਦੇ ਜਾਪੈ ਅਨਸ ਨਾਮ ਤੇ ਆਏ ਇਹ ਜਗੋ ਦੁੱਤਰ ਮਨੁ ਪਾਰ ਨ ਪਾਈ ਰਾਮ ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਂ ਨ ਪਾਈ ਬਿਰਥਾ ਜਨਮ ਗਵਾਇਆ ਜਮ ਮਗ ਦੁੱਖ ਪਾਵੈ ਚੋਟਾਂ ਖਾਵੈ ਅੰਤ ਗਿਆ ਪਛਤਾਇਆ ਬਿਨਾਵੈ ਕੋ ਬੇਲੀ ਨਾਈ ਪੁੱਤ ਕੁਟੰਬ ਸੁੱਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੇ ਸਾਥ ਨਾ ਜਾਈ ਹੋ ਪੁੱਛੋ ਆਪਣਾ ਸਤਿਗੁਰੂ ਦਾਤਾ ਕਿਨ ਬਿਦੁੱਤਰ ਧਰੀਐ ਰਾਮ ਸਤਿਗੁਰੂ ਭਾਏ ਚਲੋ ਜੀਵਤਿਆਂ ਇਵ ਮਰੀਐ ਰਾਮ ਜੀਵਤਿਆਂ ਮਰੀਐ ਭੋਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਲੇ ਲਾਵੈ ਮਤ ਪ੍ਰਗਾਸ ਪਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭੂ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੂਹੀ ਮਹੱਲਾ ਚੌਥਾ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁੱਝ ਗਏ ਆਸੇ ਹਾਂ ਮਨ ਤਨ ਦੇਵਾਂ ਸਤਿਗੁਰੈ ਮੈਂ ਮੇਲੇ ਪ੍ਰਭ ਗੁਣ ਤਾਸੇ ਧਨ ਧਨ ਗੁਰੂ ਵਡਪੁਰਖ ਹੈ ਮੈਂ ਦੱਸਿਆ ਸਭ ਆਸੇ ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਸਾਹਾ ਘਰ ਆਵੋ ਚਿਰੀ ਵਿਛੁਨਿਆ ਮਿਲ ਸ਼ਬਦ ਗੁਰੂ ਪ੍ਰਭ ਲਾਹਾ ਹਾਂ ਤੁਝ ਬਾਜੋ ਖਰੀ ਉਡੀਣੀਆਂ ਜਿਉਂ ਜਲ ਬਿਨ ਮੀਨ ਮਰਾਹਾ ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਸਮਾਹਾ ਮਨ ਦਹਿ ਦਹਿ ਚਲ ਚਲ ਭਰਮਿਆ ਮਨ ਮੁਖ ਭਰਮ ਭੁਲਾਇਆ ਨਿਤ ਆਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅਨਤਾ ਧਨ ਧਾਰ ਦੱਬਿਆ ਬਿਖ ਫਿਰ ਬਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਏ ਤੂੰ ਬਿਨ ਨਾਮੇ ਪਚਮੁਚ ਮੋਇਆ
ਗੁਰਸੁੰਦਰ ਮੋਹਨ ਪਾਇ ਕਰੇ ਹਰ ਪ੍ਰੇਮ ਬਣੀ ਮਨ ਮਾਰਿਆ ਮਿਲੈ ਹਿਰਦੈ ਸੁਧ ਬੁਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖ ਮਨ ਸਦਾਰਿਆ ਵਡਭਾਗੀ ਪਰ ਆਏ ਮਿਲ ਜਨ ਨਾਨਕ ਕਿਨ ਕਿਨ ਵਾਰਿਆ ਸੋਈ ਸੰਤ ਮਹੱਲਾ ਚੌਥਾ ਮਾਰਹੇ ਸੁਏ ਜਨ ਹੋ ਮੈਂ ਵਿਖਿਆ ਜਿਨ ਹਰ ਪ੍ਰਭ ਮਿਲਣ ਦਿੱਤੀਆਂ ਦੇ ਕੰਚਨ ਵੇ ਮੰਨੀਆਂ ਇਨ ਹਉਮੈ ਮਰ ਵਿਗੁੱਤੀਆਂ ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨਮੁਖ ਮੁੜਸ ਜੁੱਤਿਆ ਜਨ ਨਾਨਕ ਗੁਰਮੁਖ ਉਭਰੇ ਗੁਰ ਸ਼ਬਦੀ ਹਉਮੈ ਛੁੱਟਿਐ ਵਸ ਆਣੇ ਵੈ ਵੇ ਜਨ ਇਸ ਮਨ ਕੋ ਮਨ ਬਾਸੇ ਜਿਉਂ ਨਿਤ ਭਉਦਿਆ ਦੁੱਖ ਰਹਿਣ ਵੇ ਵਿਹਾਣੀਆਂ ਨਿਤ ਆਸਾ ਉਸ ਕਰੇਂਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਅਰ ਚੌਦਿਆ ਜਨ ਨਾਨਕ ਪ੍ਰਭ ਦੇ ਮਤੀ ਛੱਡ ਆਸਾ ਨਿਤ ਸੁਖ ਸੌਂਦਿਆ ਸਾਧਨਾ ਸਜ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜੀ ਹੈ ਆਈ ਮੇਰਾ ਠਾਕਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲੈ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਸਰਦਾ ਸੇਜ ਵਿਛਾਈ ਜਨ ਨਾਨਕ ਕਰ ਭਾਣਿਆ ਰਾਮ ਰਾਜਿਆ ਮਿਲਿਆ ਸਵਾਈ ਇੱਕ ਤੈਸੇ ਜੇ ਹਰ ਪ੍ਰਭੋ ਰਾਮ ਰਾਜਿਆ ਗੁਰ ਦੱਸੇ ਮਰ ਮਿਲਾਈ ਮੈਂ ਮਨ ਤਨ ਪ੍ਰੇਮ ਬੈ ਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇ ਹੁਣ ਗੁਰ ਵਿੱਟੋਂ ਘੋਲ ਕਮਾਇਆ ਰਾਮ ਰਾਜਿਆ ਜੀਉ ਸਤਿਗੁਰੂ ਆਗੇ ਦੇਈ ਗੁਰ ਤੁੱਠਾ ਜੀਉ ਰਾਮ ਰਾਜਿਆ ਜਾ ਨਾਨਕ ਹਰ ਮੇਲੇ ਰਾਗ ਸੋਈ ਸ਼ੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਬਾਵਰੇ ਤੂੰ ਕਾਹੇ ਦੇਖ ਭੁਲਾਨਾ ਸੁਣ ਬਾਵਰੇ ਨੇਹੋ ਕੂੜਾ ਲਾਇਓ ਕੁਸੰਬ ਰੰਗਾਨਾ ਕੂੜੀ ਡੇਕ ਭੋ ਭੁੱਲੋ ਅੱਡ ਲਹਿ ਨਮੋ ਲੋ ਗੋਵਿੰਦ ਨਾਮ ਜੀਠਾ ਤੀਵੋ ਲਾਲਾ ਅਤੁਕ ਲਾਲਾ ਸ਼ਬਦ ਚੀਨ ਗੁਰ ਮੀਠਾ ਮਿਥਿਆ ਮੋਹ ਮਗਨ ਥੀ ਰਿਹਾ ਝੂਠ ਸਗਲ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵ ਠਾਕਰ ਨਾਥ ਪੁਰਾਣਾ ਸੁਣ ਬਾਵਰੇ ਜੋ ਆਇਆ ਤਿਸ ਜਾਣਾ ਨਿਚਲ ਹਾ ਵੈਸੀ ਸੁਣ ਪਰ ਦੇਸੀ ਸੰਤ ਸੰਗ ਮਿਲ ਰਹੀ ਆ ਹਰ ਪਾਈਐ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਗੁਰ ਲਈਐ ਇਹ ਮਨ ਦੀਜੈ ਸੰਕਨ ਕੀਜੈ ਗੁਰਮੁਖ ਤਜਬੋ ਮਾਣਾ ਨਾਨਕ ਦੀਨ ਭਗਤ ਪਾਵ ਧਾਰਨ ਮੇਰੇ ਤੇਰੇ ਕਿਆ ਗੁਣਾ ਵਖਾਣਾ ਸੁਣ ਬਾਵਰੇ ਕਿਆ ਕੀਚਾ ਕੂੜਾ ਮਾਨੋ ਸੁਣ ਬਾਵਰੇ ਹਬ ਵੈਸੀ ਗਰਭ ਗਮਾਨੋ ਨਿਚਲ ਹਬ ਜਾਣਾ ਮਿਥਿਆ ਮਾਣਾ ਸੰਤ ਦੇ ਪ੍ਰਭੂ ਹਿਦੇ ਦਾਸਾ ਜੀਵਤ ਮਰੀਐ ਭਉ ਜੁਲ ਤਰੀਐ ਜੇ ਜੀਵੇ ਕਰਮ ਲਿਖਿਆ ਸਿਆ ਗੁਰ ਸੇਵੀ ਜੈ ਅੰਮ੍ਰਿਤ ਪੀ ਜੈ ਜਿਸ ਲਾਵੇ ਸਹਿਜ ਧਿਆਨੋ ਨਾਨਕ ਸਰਣ ਪਿਆਰ ਦੁਆਰੇ ਹੋ ਬਲ ਬਲ ਸਤਿਗੁਰ ਬਾਨੋ ਸੁਣ ਬਾਵਰੇ ਮਤ ਜਾਣੈ ਪ੍ਰਭ ਮੈਂ ਪਾਇਆ ਸੁਣ ਬਾਵਰੇ ਥੀਓ ਰੇਣ ਜਿੰਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿੰਨ ਸੁਖ ਪਾਇਆ ਵਡਭਾਗੀ ਦੁਰਸਨ ਪਾਈਐ ਥੀਓ ਨਿਮਾਣਾ ਸਤਿਗੁਰਬਾਣਾ ਸਗਲਾਇਆ ਮਿਟਾਈਐ ਓ ਧਨ ਭਾਗ ਸੁਧਾ ਜਿਨ ਪ੍ਰਭ ਲਦਾ ਹਰਮ ਤਿਸ ਪੈ ਆਪ ਵੇਚਾਇਆ ਨਾਨਕ ਦੀਨ ਸਰਣ ਸੁਖ ਸਾਗਰ ਰਾਸ ਲਾਗ ਬਣਾਇਆ ਸੋਈ ਮਹਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਤਿੱਤੀ ਤਸ ਕੈ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਘਰ ਤਿਸ ਕੈ ਬਲਰਾਮ

ਹਾਂ ਬਲ ਬਲ ਜਾਏ ਲੱਖ ਲੱਖ ਲੱਖ ਵਰੀ ਅਜਿਨ ਭਰਮ ਪਰਦਾ ਖੋਲਾ ਰਾਮ ਮਿਟੇ ਅੰਧਾਰੇ ਤਜੇ ਬਿਕਾਰੇ ਠਾਕਰ ਸਿਉ ਮਨ ਮਾਨਾ ਪ੍ਰਭ ਜੀ ਪਾਣੀ ਪਈ ਨਿਕਾਣੀ ਸਫਲ ਜਨ ਪ੍ਰਵਾਨਾ ਪਈ ਅਮੋਲੀ ਭਾਰਾ ਤੋਲੀ ਮੁਕਤ ਜੁਗ ਦਰ ਖੋਲਾ ਕਹੋ ਨਾਨਕ ਕਹੋ ਨਿਰਭੋਈ ਸੋ ਪ੍ਰਮੇਰਾ ਓਲਾ ਸੋਈ ਮਹੱਲਾ ਪੰਜਵਾਂ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨ ਅਵਰ ਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧਵ ਜੀ ਪ੍ਰਾਣ ਮਨ ਭਾਣਾ ਰਾਮ ਜਿਉ ਪਿੰਡ ਸਭ ਤਿਸਕਾ ਕੀਆ ਸਰਬ ਗੁਣਾ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਿਆ ਭਰਪੂਰੇ ਤਾਂ ਕਿ ਸਰਣ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕਉ ਬਲਹਾਰੇ ਨਾਨਕ ਸਤਿਗੁਰ ਪਾਣਾ ਐਸਾ ਗੁਰੂ ਵਡਭਾਗੀ ਪਈ ਜਿਤ ਮਿਲਿਆ ਪ੍ਰਭ ਜਾਪੇ ਰਾਮ ਜਨਮ ਜਨਮ ਕੇ ਕਿਲ ਕੁਤਰਿਆ ਹਰ ਸੰਤ ਧੂੜੀ ਨਾਪੇ ਰਾਮ ਹਰ ਧੂੜੀ ਨਾਹੀਏ ਪ੍ਰਭ ਤਿਆਈਏ ਬਹੁੜ ਜੋ ਨਾ ਆਈਏ ਗੁਰ ਚਰਣੀ ਲਾਗੇ ਭਰਮਪੋ ਪਾਗੇ ਮਨ ਚੰਦਿਆ ਫਲ ਪਾਏ ਹਰ ਗੁਣਿਤ ਗਾਏ ਨਾਮ ਤਿਆਏ ਫਿਰ ਸੋਗ ਨਾਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪ ਹੈ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕਹਿ ਵਸ ਆਣੀ ਰਾਮ ਸੰਤ ਸਰਨ ਗੁਣ ਸੇਵਾ ਲਾਗੇ ਤਿੰਨ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਸਫਲ ਜਨੋਹਾ ਪੋ ਪਾਗਾ ਹਰ ਭੇਟਿਆ ਇੱਕ ਮੁਰਾਰੀ ਜਿਸ ਕਾ ਸਾ ਤਿੰਨ ਹੀ ਮੇਲ ਲਿਆ ਜੋਤੀ ਜੋਤ ਸਮਾਇਆ ਨਾਨਕ ਤਿੰਨ ਨਾਮ ਨਿਰੰਜਨ ਜਪੀਐ ਮੇਲੇ ਸਤਿਗੁਰ ਸੁਖ ਪਾਇਆ ਗਉ ਮੰਗਲੋ ਨਿਤ ਹਰ ਜਨੋ ਪੁਨੀ ਇਸ ਬਾਈ ਰਾਮ ਰੰਗ ਰਤੇ ਆਪਣੇ ਸਵਾਮੀ ਸੇਤੀ ਮਰੇ ਨਾ ਆਵੇ ਜਾਈ ਰਾਮ ਅਵਨਾਸੀ ਪਾਇਆ ਨਾਮ ਤੇ ਸਗਲ ਮਨੋਰਥ ਪਾਏ ਸਾਂ ਸਹਿਜ ਅਨੰਦ ਕਣੇਰੇ ਗੁਰ ਚਰਣੀ ਮਨ ਲਾਏ ਪੂਰਿਆ ਕੜਕੜ ਅਵਨਾਸੀ ਥਾਨ ਥਨੰਤਰ ਸਾਈ ਕਉ ਨਾਨਕ ਕਾਲ ਸਗਲ ਸੋ ਪੂਰੇ ਗੁਰ ਚਰਣੀ ਮਨ ਲਾਏ ਸੂਈ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ ਨੇਤਰ ਦੇਖੈ ਦਰਸ ਤੇਰਾ ਰਾਮ ਲਾਖ ਜਿਹਵਾ ਦੇ ਮੇਰੇ ਪਿਆਰੇ ਮੁਖ ਹਰ ਅਰਾਦੇ ਮੇਰਾ ਰਾਮ ਹਰ ਅਰਾਦੇ ਜਮ ਪੰਥ ਸਾਧੇ ਦੁੱਖ ਨਾ ਵਿਆਪੈ ਕੋਈ ਜਲ ਥਲ ਮੇਲ ਪੂਰਨ ਸਵਾਮੀ ਜਤ ਦੇਖਾਂ ਤਤ ਸੋਈ ਪਰਮ ਬਿਕਾਰ ਨਾਠੇ ਪ੍ਰਭ ਨੇਰੋ ਤੇ ਨੇਰਾ ਨਾਨਕੋ ਪ੍ਰਭ ਕਿਰਪਾ ਕੀ ਜੈ ਨੇਤਰ ਦੇਖੈ ਦਰਸ ਤੇਰਾ ਕੋਟ ਕਰਨ ਦੀ ਸੇ ਪ੍ਰਪੀਤਮ ਹਰ ਗੁਣ ਸੁਣੀਐ ਅਵਿਨਾਸੀ ਰਾਮ ਸੁਣ ਸੁਣੇ ਮਨ ਨਿਰਮਲ ਹੋਵੇ ਘਟੀਏ ਜਮ ਕੀ ਫਾਸੀ ਰਾਮ ਘਟੀਏ ਜਮ ਫਾਸੀ ਸਿਮਰ ਅਵਿਨਾਸੀ ਸਗਲ ਮੰਗਲ ਸੁਗਿਆਨਾ ਹਰ ਹਰ ਜਪੀਐ ਹਰ ਹਰ ਜਪ ਜਪੀਐ ਦਿਨ ਰਾਤੀ ਲਾਗੈ ਸਹਿਜ ਧਿਆਨਾ ਕਲ ਮਲ ਦੁਖ ਜਾ ਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀ ਜੈ ਹਰ ਗੁਣ ਸੁਣੀਐ ਵਿਨਾਸੀ ਕਰੋੜ ਹਸਤ ਤੇਰੀ ਟਹਿਲ ਕਮਾਵੈ ਚਰਨ ਚਲੈ ਪ੍ਰਭ ਮਾਰਗ ਰਾਮ ਭਵ ਸਾਗਰ ਨਾਮ ਹਰ ਸੇਵਾ ਜੋ ਚੜੈ ਤਿਸ ਤਾਰ ਗਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਾਂ ਵਿਕਾਰ ਗਏ ਸੁਖ ਉਪਜੇ ਬਾਜੇ ਅਨਤੂਰੇ ਮਨ ਫਾਂਛਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰ ਕਉ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਦਾ ਚਲਾ ਤੇਰੇ ਮਾਰਗ ਇਹੋ ਵਰ ਇਹਾ ਵਡਿਆਈ ਇਹ ਤਨ ਅਸਲ ਉਡ ਭਾਗਾ ਰਾਮ ਇਹੋ ਰੰਗ ਇਹੋ ਰਸ ਭਾਗਾ ਹਰ ਚਰਣੀ ਮਨ ਲਾਗਾ ਰਾਮ ਮਨ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਨ ਕਾਰਨ ਗੋਪਾਲਾ ਸਭ ਕੁਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਉ ਨਾਨਕ ਪ੍ਰਭ ਕਿਰਪਾ ਕੀ ਜੈ ਚਰਨ ਕਲਮ ਲਾਗਾ ਸੂਈ ਮਹੱਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਤਾ ਪਾਪਤ ਜਾਵੈ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤਿ ਮਿੱਠੀ ਕਥੀ ਅਕਤ ਕਹਾਣੀ ਭਲਾ ਸੰਯੋਗ ਮੂਰਤ ਪਲ ਸਾਚਾ ਕੁਲ ਨੀਚ ਰਸਵਾਈ ਜਨ ਨਾਨਕ ਪ੍ਰਭ ਦਿਆਲਾ ਸਰਬ ਕਲਾ ਬਣਿਆਈ ਅਨੰਦਾ ਵਾਜੇ ਨਿਤ ਵਾਜੇ ਪਾਰ ਬ੍ਰਹਮ ਮਨ ਬੂਠਾ ਰਾਮ ਗੁਰਮੁਖੇ ਸਚ ਕਰਨੀ ਜਾਰੀ ਬਿਨਸੇ ਭ੍ਰਮ ਪੈ ਝੂਠਾ ਰਾਮ ਅਨੰਦ ਬਾਣੀ ਗੁਰਮੁਖ ਵਖਾਣੀ ਜਾਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾਂ ਤਿਸੀ ਬਣਿਆ ਏਸੋ ਪ੍ਰਭ ਆਪਣਾ ਕਰਿਆ ਘਰ ਮੈਂ ਨਵ ਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਸਤਰਪਤ ਕੀਨੀ ਸਗਲੀ ਤਪਤ ਬਜਾ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਢਾਟਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਆਇਆ ਮਿੱਟੀ ਬੁਲਾਇਆ ਸਾਚ ਧਰਮ ਪੁੰਨ ਪੁੰਨਿਆ ਸੋ ਪ੍ਰਭ ਆਪਣਾ ਸਦਾ ਧਿਆਇਆ ਸੇਵਕ ਬੈਸਤ ਖਲਿਆ ਗੁਣ ਨਿਧਾਨ ਗੁਰ ਸਾਗਰ ਸੁਖ ਸਾਗਰ ਤਰਿਆ ਸਵਾਮੀ ਜਲ ਥਲ ਮਈਲ ਸੋਈ ਜਨ ਨਾਨਕ ਪ੍ਰਭ ਕੀ ਸਰਣਾਈ ਤਿਸ ਬਿਨ ਔਰ ਨਾ ਹੋ ਕੋਈ ਮੇਰਾ ਘਰ ਬਣਿਆ ਬਨ ਤਾਲ ਬਣਿਆ
प्रभ परसे हर राया हर राम। मेरा मन सोहया मीत साजन सरसे गुण मंगल हर गाया राम। गुण गाए प्रभु तिहाय साचा सगल इच्छा पुनिया गुरचरण लागे सदा जागे मन वजियां वधाइया। करी नदर स्वामी सुखे गामी हल पल सवारिया बिनवंत नानक नित नाम जपिए जीओ पिंड जिन तारिया। सुही महला पंजवा पै सागरो पै सागर तरिया हर नाम तिहाय राम। बोझ थड़ा चरण अरा दे मिल सतगुरु पार लंघाए राम। गुर शब्दी तरिया बहुना मरिया चूके आवन जाना जो कुछ करे सोई पल मानो ता मन सह समाना। दुख ना भूख ना रोग ना व्यापे सुग सागर सरणी पाए हर सिमर सिमर नानक रंग राता मन की चिंत मिटाए। संजना हर मंत्र दृढ़ हाया हर साजन वसगत कीने राम। आप प्रणामन आगे तरिया सब ठाकर दीने राम। कर अपनी दासी मिठी उदासी हर मंदिर थित पाई आनंद विनोद सिमरो प्रभ साचा विछड़ कबहु न जाए। सावड भागन सदा सुहागन राम नाम गुण चीने कौ नानक रवै रंग राते प्रेम मारस पीने। आनंद विनोद भय न सखिए मंगल सदा हमारे राम। आप ने प्राप सिंगारे सुभवंती नारे राम। सहस पाए पे कृपाला गुण अवगुण नाम विचारिया कंठ लगाए लीने लिए जने अपने राम नाम उरतहारिया। मां मोह मद सगल व्यापे कर कृपाया अपने वारे कहो नानक पैसा अगर तरिया पूर्ण काज हमारे। गुण गोपाल गावो नित सखी हो सगल मनोरथ पूरे पाए राम। सफल जन्म हुआ मिल साधु एक कार त्याए राम। जाप एक प्रभु अनेक रव्या सर्व मंडल छाया ब्रह्मो पसारा ब्रह्म पसरया सब ब्रह्म दृष्टि आया। जल थल मेल पूर्ण पूर्ण तिस बरा नहीं जाए पेख दर्शन नानक बिकसे आप ले मिलाए। सुई महला पंजवा अब चल नगर गोबिंद गुरु का नाम जपत सुख पाया राम। मन चे से फल पाए करते आवसाया राम। करते आवसाया सर्व सुख पाया पुत भाई सिख बिगासे गुण गावे पूर्ण परमेश्वर कार जाया रासे। प्रभ आप स्वामी आपे रखा आप पिता आप माया कहो नानक सतगुरु बलिहारी जिन इथान सोहाया। घर मंदिर हट नाले सो है जिस विच नाम निवासी राम। संत भगत हर नाम आराधना कटिए जमकी फासी राम। काटी जम फासी प्रभ अमनासी हर हर नाम ते आए। सगल समग्री पूर्ण होई मन इच्छे फल पाए। संत सजन सुख माने रलिए दुख धर्म भ्रमनासी। शब सवारे सदगु पूरे नानक सदबल जासी। दात खसम की पूरी हुई नित नित चढ़े सवाई राम। पार ब्रह्म खसमाना किया जिस दी वड़ी वड़ियाई राम। आद जुगाद भगतन का राखा सो प्रभ पया दयाला। जी जंत सब सुखी वसाए प्रभ आपे कर प्रतपाला। दैदसपुर है अज स्वामी कीमत कह न जाई कौ नानक सतगुरु हारी जिन अवचल नीव रखाई। ज्ञान ध्यान पूर्ण परमेश्वर हर हर कथा नित सुनिए राम। आनंद चोज भगत पाव भंजन आनंद वाजे धुनिए राम। आनंद चुनकारे तत् विचारे संत गोष्ठ नित होवै। हर नाम अराधै मैल सब काटै किलविक सगले खोवै। तैं जन्म न मरना आवन जाना बहुड़ न पाई है जोनी है। नानक गुर परमेश्वर पाया जिस प्रसाद इच पुनी है। सुई महला पंजवा।

ਹਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ। ਜੈ ਜੈ ਕਾਰ ਪਿਆ ਜਗੰਤਰ ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚਤ ਅਵਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਤਿਆਇਆ। ਨਵ ਨਿਧ ਸਿੱਧ ਰਿਧ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ। ਖਾਤ ਖਰਚਤ ਬਿਛਲਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ। ਦਾਤ ਸਵਾਈ ਨਿਖੁਟ ਨ ਜਾਈ ਅੰਤਰ ਜਾਮੀ ਪਾਇਆ। ਕੋਟ ਬਿਘਨ ਸਗਲੇ ਉੱਠ ਨਾਠੇ ਦੁੱਖ ਨਾ ਨੇੜੇ ਆਇਆ। ਸਾਂਸ ਸਹਿਜ ਆਨੰਦ ਕਨੇਰੇ ਬਿਨਸੀ ਭੋਗ ਸਵਾਈ। ਨਾਨਕ ਗੁਣ ਗਾਵੈ ਸਵਾਮੀ ਕੇ ਅਚਰਜ ਜਿਸ ਵਡਿਆਈ ਰਾਮ। ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਭਗਤ ਸਵਾਇਨ ਹਰ ਕੇ ਗੁਣ ਗਾਵੈ ਸਦਾ ਕਰੇ ਜੈਕਾਰਾ ਰਾਮ। ਗੁਣ ਗਾਏ ਗੋਬਿੰਦ ਅਨ ਉਪਜੇ ਸਾਧ ਸੰਗਤ ਸੰਗ ਬਣੀ। ਜਿਸ ਉਦਮ ਕੀਆ ਤਾਲ ਕੇਰਾ ਤਸਕੀ ਕੁਮਾ ਕਿਆ ਗਨੀ। ਅੜਸਠ ਤੀਰਥ ਪੁੰਨ ਕਿਰਿਆ ਮਹਾਂ ਨਿਰਮਲ ਚਾਰਾ। ਪਤਿਤ ਪਾਵਨ ਬਿਰਧ ਸਵਾਮੀ ਨਾਨਕ ਸਦਯ ਧਾਰਾ। ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤ ਕੌਣ ਕਰੀ ਜੈ ਰਾਮ। ਸੰਤਾਂ ਕੀ ਬੇਨੰਤੀ ਸਵਾਮੀ।

0: ಗುಣ ಗೋಪಾಲ ಉಚ್ಚರ ರಸನ ಸದಾ ಗಾಯ ಅನದೆನು ಜಸ್ ಪ್ರೀತ ಲಾಗಿ ನಾಮ ಸೇತಿ ಮಂತನ ಅಮೃತ ಭೀಜ ಬೇನವಂತ ನಾನಕ ಇಚ್ಛ ಪುನ್ನಿ ಪೇಖ ದರ್ಶನ ಜೀಜ ರಾಗ ಸೂಹಿ ಮಹಲಾ ಪಂಜವಾ ಶಂತ ಏಕ ಓಂಕಾರ ಸದ್ಗುರು ಪ್ರಸಾದ ಮಿಠ ಬೋಲಡಾ ಜೀ ಹರ ಸಜ್ಜನ ಸ್ವಾಮಿ ಮೋರಾ ಹಾಂ ಸಮಲ ಥಕಿ ಜೀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਔਗਣ ਕੋ ਨਾ ਚਿਤਾਰੇ ਪਤਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਭੰਨੇ ਘਾਲੇ ਘੱਟ ਘੱਟ ਵਾਸੀ ਸਦਾ ਨਿਵਾਸੀ ਨੇਰੇ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਾਂ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸਵਾਮੀ ਜੀ ਹਾਂ ਚਰਨ ਕਮਲ ਪਗ ਛਾਰਾ ਪ੍ਰਭ ਤੇਗ ਜੀਵਾ ਠੰਡੀ ਥੀਵਾ ਤਿਸ ਬਿਨ ਅਵਰ ਨ ਕੋਈ ਆਦ ਅੰਤ ਮਦ ਪ੍ਰਭ ਰਵਿਆ ਜਲ ਥਲ ਮਈ ਅਲ ਸੋਈ ਚਰਨ ਕਮਲ ਗੜ ਸਾਗਰ ਤਰਿਆ
1: ਭਵ ਜਲ ਉਤਾਰੇ ਪਾਰਾ
0: ਭਵ ਜਲ ਉਤਰੇ ਪਾਰਾ
1: ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਉਹਨੇ ਕਿੰਨਾ ਛੋਟਾ ਜੀ ਹਰ ਪ੍ਰੀਤਮ ਪ੍ਰਾਣ ਆਧਾਰੋ ਗੁਰ ਸਾਧੂ ਕਿਹਾ ਜੀ ਸੱਚ ਅਗਮ ਵਿਚਾਰੋ ਮਿਲ ਸਾਧੂ ਦਿਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਦਾਟੇ ਸਹਿਜ ਸੁਖ ਆਨੰਦ ਕਨੇਰੇ ਹੋ ਮੈਂ ਬਿਨਸੀ ਗਾਠੀ ਸਭ ਕੈ ਮੱਧ ਸਭੂ ਤੇ ਬਾਹਰ ਰਾਗ ਲੋਕ ਦੁੱਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਛੰਡਾਹੀ ਪ੍ਰੀਤਮ ਨੇ ਸੁਧਾਰੋ ਮੈਂ ਖੋਜ ਖੋਜਦੀ ਹਲੇ ਚਲ ਸੋ ਕਰ ਪਾਇਆ ਸਾਹ ਬਦਰੋ ਡਿੱਠੇ ਜੀ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਨਾਸੀ ਹੋਂ ਸਖੀ ਦਾਸੀ ਮਰਨ ਆਇਆ ਵੈ ਜਾਏ ਧਰਮ ਅਰਥ ਕਾਮਸਾ ਪੂਰਨ ਮਨ ਚਿੰਦੀ ਵਿੱਚ ਪਜਾਏ ਸੱਤਰ ਸਿਮਰਤ ਗੁਣ ਗਾਵੈ ਕਰਤੇ ਸਿਰ ਸਾਧਕ ਮੁਨ ਜਨ ਧਿਆਇਆ ਨਾਨਕ ਸਰਨ ਕਿਰਪਾ ਨਿਧ ਸਵਾਮੀ ਵਡਭਾਗੀ ਹਰ ਰਗਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੁਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੁਹੈ ਵੇ ਸੇ ਦੁਹਾਗਣੀ ਪਰ ਪੈ ਰਾਵਣ ਜਾਏ ਫਿਰ ਛੋਡਿਆ ਕਰ ਆਪਣੇ ਮੋਹੀ ਦੂਜੇ ਭਾਏ ਮਿੱਠਾ ਕਰਕੇ ਖਾਇਆ ਬੋ ਸਾਧੂ ਵਧੀਆ ਰੋਗ ਉਹ ਸੁਧ ਪਧਾਰ ਹਰ ਛੋਡਿਆ ਫਿਰ ਲੱਗਾ ਜਾਏ ਮਜੋਗ ਗੁਰਮੁਖ ਸੋ ਪਲਟਿਆ ਹਾਰਾਤੀ ਸਾ ਸੰਘਾਰ ਸਹਿਜ ਸੱਚ ਪਿਰ ਆਵੇ ਹਰ ਨਾਮਾ ਉਰਤਾਰ ਆਗਿਆ ਕਰ ਸਦਾ ਸੁਹਾਗਣ ਆ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸੱਚ ਆਓ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੋਹੀਏ ਨਿਮਾਣੀਏ ਸੋ ਸੋ ਸਦਾ ਸੰਭਾਲ ਨਾਨਕ ਜਨਮ ਸਵਾਰ ਆਪਣਾ ਕੁੱਲ ਵੀ ਛੁੱਟੀ ਨਾਲ ਪੌੜੀ ਆਪੇ ਤਖ਼ਤ ਰਚਾਇਆ ਨਿਆ ਅਕਾਸ਼ ਪਤਾਲਾ ਹੁਕਮੇ ਧਰਤੀ ਸਾ ਜਿਨ ਸੱਚੀ ਧਰਮਸਾਲਾ ਆਪ ਉਹ ਬਾਏ ਖਬਾਏ ਦਾ ਸੱਚੇ ਦੀਨ ਦਿਆਲਾ ਸਭ ਨਾ ਰਿਸ਼ਨ ਬਾਹੇ ਦਾ ਤੇਰਾ ਹੁਕਮ ਦਰਾਲਾ ਹੋ ਆਪੇ ਆਵਰਦਾ ਹੋ ਆਪੇ ਪ੍ਰਤਪਾਲਾ ਸਲੋਕ ਮਹੱਲਾ ਤੀਜਾ ਸੁਭੈ ਤਾਂ ਸੁਭਾਗਣੀ ਜਮ ਲੈ ਸੱਚ ਨਾ ਹੋ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜੀ ਨਾ ਹੀ ਥਾਓ ਐਸਾ ਸੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਐਂਸ ਲਾਗੈ ਭਾਓ ਨਾਨਕ ਸੁਹਾਗਣ ਕਾ ਕਿਆ ਚਿਹਣਾ ਅੰਦਰ ਸੱਚ ਮੁਖ ਉਜਲਾ ਖਸਮੈ ਮਾਏ ਸਮਾਏ ਮਹੱਲਾ ਤੀਜਾ ਲੋਕਾਂ ਵੇ ਉਹ ਸੁਭੀ ਸੁਹਾ ਵਿਸ ਕਰੀ ਵੇਸੀ ਸੋਹ ਨਾ ਪਾਈਐ ਕਰ ਕਰ ਵੇਸ ਰਹੀ ਨਾਨਕ ਉਤਨੀ ਸੋ ਪਾਇਆ ਜਿਨ ਗੁਰ ਕੀ ਸਿੱਖ ਸੁਣੀ ਜੁਤ ਪਾਵੈ ਸੋ ਥੀਐ ਇਨ ਬਿਧੇ ਕੰਤ ਮਿਲੀ ਪੌੜੀ ਹੁਕਮੇ ਸਿਸ਼ਟ ਸਾਜਨ ਬਹੁਪਿਤ ਸੰਸਾਰਾ ਤੇਰਾ ਹੁਕਮਾ ਜਾਪੀ ਖਿਤਰਾ ਸੱਚਿਆ ਲਖ ਅਪਾਰਾ ਜਿਸਨੂੰ ਤੂੰ ਮੇਲ ਲਹਿ ਗੁਰ ਸਤਿਚਾਰਾ ਸੱਚ ਰਥੇ ਸੇ ਨਿਰਮਲੇ ਹੋ ਮੈਂ ਤਜ ਵਿਕਾਰਾ ਜਿਸ ਤੂੰ ਮਿਲੈ ਸੋ ਤੁਦ ਮਿਲੈ ਸੋਈ ਸੱਚਿਆਰਾ ਸਲੋਕ ਮਹੱਲਾ ਤੀਜਾ ਸੁਹੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਪਾਹੋ ਕਹਿੰਦੇ ਮੈਂ ਝੂਠ ਸਾਹਿਬ ਬਿਨਸ ਜਾਏ ਹਾਂ ਜਿਉਂ ਟਿਕੈ ਨਾ ਬਿਰਕੀ ਛਾਓ ਗੁਰਮੁਖ ਲਾਲੋ ਲਾਲ ਹੈ ਜਿਉਂ ਰੰਗ ਮਜੀਠ ਸਜੜਾਓ ਉਲਟੀ ਸਖਤ ਸਿਵਕਾ ਕਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਓ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਧ ਨਾਲ ਆਇਆ ਜਾਏ ਇਸ ਲੈਣ ਦੇ ਬਿਲਮ ਨਾ ਹੋਵੀ ਰੰਡ ਬੇਟੀ ਦੂਜਾ ਪਾਏ ਮੁੰਦੇ ਇਹ ਆਣੀ ਡੂਮਣੀ ਸੂਹੈ ਵੇ ਸਲਭਾਏ ਸ਼ਬਦ ਸੱਚਾ ਰੰਗ ਲਾਲ ਕਰ ਪੈ ਪਾਏ ਸ਼ਿੰਗਾਰ ਬਣਾਏ ਨਾਨਕ ਉਸ ਦਾ ਸੁਭਾਗਣੀ ਮਨ ਲਹਿ ਨਾਨਾ ਨਾਨਕ ਦਾ ਸੁਹਾਗਣੀ ਜੇ ਚੱਲਣ ਸਤਿਗੁਰੂ ਪਾਏ ਬੋੜੀ ਆਪੇ ਆਪੋ ਪਾਏ ਨੇ ਆਪ ਕਿਉਂ ਦਪਾਈ ਤਿਸਦਾ ਅੰਤ ਨਾ ਜਾ ਪਈ ਗੁਰਸੁਦ ਬਜਾਈ ਮਾਇਆ ਮੋਹ ਗੁਬਾਰ ਹੈ ਦੂਜਾ ਭਰਮਾਈ ਮਨ ਉਠੋਰ ਨਾ ਪਾਏ ਨੀ ਫਿਰ ਆਵੈ ਜਾਈ ਜੋਤ ਸੁਭਾਵੈ ਸੋਤੀ ਹੈ ਸਭ ਚੱਲੈ ਜਾਈ ਸਲੋਕ ਮਹਲਾ ਤੀਜਾ ਸੋਹੈ ਵੇ ਸਕਾਮਣੀ ਕੋ ਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਤਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨ ਕਰਮ ਖੁਆਰ ਜਿਸ ਪੂਰਵ ਹੋਇਆ ਲਿਖਿਆ ਤੇ ਸਤਿਗੁਰ ਨੇ ਪਤਾਰ ਅਸੂਹਾਂ ਵੇ ਸਭ ਉਤਾਰ ਤਰੇ ਗੱਲ ਪੈਰੈ ਕਿਮਾ ਸੰਗਾਰ ਪਈਆ ਸੋਰੇ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ ਔਰ ਲਾਈ ਕਿਸੈ ਦੀ ਨਾ ਚੱਲੈ ਜਿਸ ਰਾਵੇ ਸਜਨਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜੇ ਅਵਨਾਸੀ ਪੁਰਖ ਪਰ ਧਾਰ ਮਹੱਲਾ ਤੀਜਾ ਸੂਹਾ ਰੰਗ ਸੁਣਾ ਰਿਸੀ ਤਾਗੇ ਗਲਹਾਰ ਸੱਚਾ ਰੰਗ ਮਜੀਟਕਾ ਗੁਰਮ ਗੁਰਮ ਵਿਚਾਰ ਨਾਨਕ ਪ੍ਰਾਇਮ ਮਾਰਾ ਸੀ ਸਭ ਰਿਆਈਆਂ ਚਾਰ ਪੌੜੀ ਇਹੋ ਜਿਹਾ ਕਿ ਆਪੋ ਪਾਇਨ ਕਰ ਚੋਜ ਵਡਾੜ ਪੰਜ ਤਾਥ ਵਿੱਚ ਪਾਇਨ ਮੋਹ ਝੂਠ ਕਮਾਣ ਆਵੈ ਜਾਏ ਭੁਆਈਐ ਮਨਮੁਖਿਆ ਨਿਕ ਨਾ ਆਪ ਜਾਏ ਨ ਗੁਰਮ ਕਰ ਗਿਆਨ ਭਗਤ ਖਜਾਨਾ ਬਖਸ਼ਣ ਹਰ ਨਾਮ ਨਦਾਨ ਸਲੋਕ ਮਾਲਾ ਤੀਜਾ ਸੁਹੀਏ ਸੁਹਾਵੇ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੁਹੈ ਵੇਸ ਫਿਰ ਕਿਨੇ ਨਾ ਪਾਇਆ ਮਨ ਉਦੰਜ ਮੂਈ ਗਵਾਰ ਸਤਿਗੁਰ ਮਿਲਿਆ ਸੁਹਾ ਵੇਸ ਗਿਆ ਮੈਂ ਵਿੱਚੋਂ ਮਾਰੂ ਮਨ ਤਾਂ ਰੱਤਾ ਲਾਲ ਵਾਰਸ ਨਾ ਰੱਤੀ ਗੁਣ ਸਾਰਸ ਦਾ ਸਵਗਣ ਸੁਧ ਮਨ ਪੈ ਭਾਏ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਉਰਤਾਰ ਮਹੱਲਾ ਤੀਜਾ ਮੁੰਦੇ ਸੁਹਾ ਪਰ ਹਰੋ ਲਾਲ ਕਰੋ ਸ਼ਿੰਗਾਰ ਆਵਣ ਜਾਣਾ ਵਿਸਰੈ ਗੁਰਸੋ ਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸ਼ਬਦ ਸਜ ਪਤਾਰ ਨਾਨਕ ਸਾਹ ਤਨ ਦਾ ਵੀਰਾ ਵੀ ਰਾਵਣ ਹਾਰ ਪੌੜੀ ਮੋਹ ਕੁੜਕਟਾਂ ਬਹਿ ਮਨਮੁੱਖ ਮੁਕਤ ਦਿੱਤਾ ਹੋਮੈ ਮੇਰਾ ਕਰਮ ਏ ਕਿ ਸਾਥ ਨਾ ਲਿੱਤਾ ਸਿਰ ਉੱਪਰ ਜਮਕਾਲ ਨਾ ਸੂਜੀ ਦੂਜਾ ਪਰਮੇਤਾ ਫਿਰ ਵੇਲਾ ਹੱਥ ਨਜਾ ਵੀ ਜਮਕਾਲ ਵਸ ਕੀਤਾ ਜਿਹਾ ਤੁਰ ਲਿਖ ਪਾਇਨ ਸੇ ਕਰਮ ਕਮੀਤਾ ਸਲੋਕ ਮਹਿਲਾ ਤੀਜਾ ਸਤੀਆ ਇਹ ਨਜਾਕੀਆਂ ਜੋ ਮੜਿਆ ਲੱਗ ਜਲਾਨਾ ਨਾਨਕ ਸਤੀਆ ਜਾਣੀਆਂ ਜੇ ਬਿਰੀ ਛੋਟ ਬਰਨ ਮਹੱਲਾ ਤੀਜਾ ਪੀਸੋ ਸਤੀਆਂ ਜਾਣੀਆਂ ਸੀ ਸੰਤੋਖ ਰਹਨ ਸੇਵਣ ਸਾਈ ਆਪਣਾ ਨਿਤ ਉੱਠ ਸਮਾਲੈਨ ਮਹੱਲਾ ਤੀਜਾ ਕੰਤਾ ਨਾਲ ਸਮੇਲੀਆਂ ਸੇਤੀ ਅੱਗ ਜਲਾਏ ਜੇ ਜਾਣਾ ਪਿਆ ਆਪਣਾ ਤਾਂ ਥਾਂ ਦੁੱਖ ਸਹਾਏ ਨਾਨਕ ਕੰਤਨਾ ਜਾਣੀ ਸੇ ਕਿਉਂ ਅੱਗ ਜਲਾਏ ਭਾਵੈ ਜੀ ਉਹ ਕੈ ਮਰੋ ਦੂਰੋਂ ਹੀ ਭਾ ਜਾਏ ਪੌੜੀ ਤੋ ਦੁੱਖ ਸੁੱਖ ਨਾਲ ਉਹ ਪਾਇਆ ਲੇਖ ਕਰਤੇ ਲਿਖਿਆ ਨਾਵੈ ਜੇ ਹੋਰ ਦਾਤ ਨਹੀਂ ਤਿਸ ਰੂਪ ਨਾ ਲਿਖਿਆ ਨਾਮ ਅਕੁਸ਼ਟ ਨਿਦਾਨ ਹੈ ਗੁਰਮੁਖ ਨਾਮ ਅਖੁੱਟ ਨਿਦਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਖ ਭਾਈ ਸੇ ਜਨ ਮਿਲੇ ਜੇ ਨਹਾਰ ਜਪ ਜਪਿਆ ਸਲੋਕ ਮਹਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ ਚੰਨ ਸਾਲ ਨਾ ਜਾਣੀ ਕਾਸਵਾਰ ਨਹਾਰ ਮਹੱਲਾ ਦੂਜਾ ਰਾਤ ਕਾਰਨ ਤਨ ਸੰਚੀ ਹੈ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲੀ ਫਿਰ ਵਿਚਦਾਵਾ ਹੋਏ ਮਹੱਲਾ ਦੂਜਾ ਪੱਦਾ ਚੱਟੀ ਜੋ ਪ੍ਰੇਨਾ ਗੁਣਾ ਪਕਾਰ ਸੇ ਤਿਖੜੀ ਸਵਾਰੀ ਹੈ ਨਾਨਕ ਕਰ ਸਾਰ ਮਹੱਲਾ ਦੂਜਾ ਮਨ ਹਟ ਦਰਪਣਾ ਜੀਪੀ ਜੇ ਬਹੁਤਾ ਘਾਲੇ ਤਰਪ ਜਿਣੈ ਸਤ ਭਾਉ ਦੇ ਜਾਂ ਨਾਨਕ ਸ਼ਬਦ ਵਿਚਾਰੇ ਪੌੜੀ ਕਰਤਾ ਕਰਨ ਜਿੰਦਗੀ ਆ ਸੋਈ ਸੋ ਜਾਣਾ ਸੋਈ ਆਪੇ ਸਿਸ਼ਟ ਹੋ ਪਾਇਨ ਆਪੇ ਪਨਗੋਈ ਜੁਗ ਚਾਰੇ ਸਭ ਭਗਤ ਕੀ ਕਿਨ ਕਿਵੇਂ ਹੋਈ ਸਤਿਗੁਰ ਏਕ ਵਿਖਾ ਲਿਆ ਮਨ ਧਨ ਸੁੱਖ ਹੋਈ ਗੁਰਮੁਖ ਸਦਾ ਸਲਾਹੀਆ ਕਰਤਾ ਕਰੇ ਸੋਈ ਸਲੋਕ ਮਹੱਲਾ ਦੂਜਾ ਜਿੰਨਾ ਭਾਉ ਤਿੰਨ ਨਾਹੇ ਪਹੁ ਮੁੱਚ ਪੁਬ ਪਹੁ ਨਿ ਵਿਆਹ ਨਾਨਕੇ ਬਟੰਤਾ ਤਿਥ ਦੀਵਾਣ ਗਿਆ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮੈਂ ਉੜਦੇ ਕੋ ਉੜਤਾ ਜੀਵਤੇ ਕੋ ਜੀਵਤਾ ਮੁਲਿਆ ਮੋਏ ਕੋ ਮੂਆ ਨਾਨਕ ਸੋ ਸੁਲਾਹੀਆ ਜਿਨ ਕਾਰਨ ਕੀਆ ਪੌੜੀ ਸਾਚ ਤਿਆਣ ਸੇ ਸੱਚੇ ਗੁਰ ਸ਼ਬਦ ਵਿਚਾਰੀ ਹੋਮੈ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਕੋਟੇ ਮਨ ਮਾੜਿਆ ਲਗ ਪਏ ਗਵਾਰੀ, ਜਿਨ ਕੀਰਤ ਨਾ ਜਾਣੀ ਮਨ ਗਵਾਰੀ, ਜਿਸ ਵਜਾਏ ਸੋ ਬੂਸੀ ਸੱਚੇ ਆ ਕਿਆ ਜੰਤ ਵਿਚਾਰੀ ਸਲੋਕ ਮਹਲਾ ਤੀਜਾ। ਕਾਮਣ ਤੋ ਸੰਗਾਰ ਕਰ ਜਾ ਪਹਿਲਾਂ ਕੰਤ ਮੰਡਾਏ, ਮਾਤੇ ਜੈ ਕੰਤ ਨਾ ਜਾਵੀ ਵੈ ਫਿਰ ਥਾ ਜਾਏ। ਕਾਮਣ ਫਿਰ ਮਨ ਮਾਨਿਆ ਤੋ ਬਣਿਆ ਸਿੰਗਾਰ, ਕੀਆ ਤੋ ਪ੍ਰਮਾਣ ਹੈ ਜਾ ਸੋ ਤਰੇ ਪਿਆਰ। ਪੋਸ਼ਣ ਗਾਲਤ ਮੋਰ ਰਸ ਭੋਜਨ ਭਾਵ ਕਰੇ, ਤਨ ਮਨ ਸੋਂਪੇ ਕੰਤ ਕਹੋ ਤੋ ਨਾਨਕ ਭੋਗ ਕਰੇ ਮਹਲਾ ਤੀਜਾ। ਕਾਜਲ ਫੂਲ ਤਮੋਰ ਰਸ ਹਲੇ ਤਨ ਕਿਆ ਸੰਗਾਰ, ਉਸੇ ਜੈ ਕੰਤ ਆਇਆ ਵੈ ਪਿਆ ਵਿਕਾਰ ਮਹਲਾ ਤੀਜਾ। ਧਨ ਪੇਰੇ ਨਜਾਕਿਆ ਨੂੰ ਬੈਨੇ ਕੱਟੇ ਹੋਏ, ਇੱਕ ਜੋ ਦੇ ਮੂਰਤੀ ਧਨ ਪਰ ਕਹੀਆ ਸੋਏ ਪੌੜੀ।

ਰੰਗ ਸੋ ਮੈਂ ਜਿਨਾ ਮਾਰ ਮਨ ਤਨ ਨਿਰਮਲਾ ਸੁਣਾ ਪੇਟਿਆ ਜਨਮ ਰਾਰੋ ਭਾਉ ਭਾਉ ਸਭ ਤਿਸਲਾ ਸੋ ਸੱਚ ਵਰਤਿਆ ਸੰਸਾਰ ਮਹਲਾ ਸਲੋਕ ਮਹਲਾ ਪਹਿਲਾ ਵਾਹੋ ਕਿਸਨੂੰ ਵਾਹੋ ਜਿਨ ਰਾਚੇ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਹੋ ਸਰ ਵੇਲ ਵਰਸ ਵਿਰਾਹੋ ਆਪ ਖੜੋਵੇ ਆਪ ਕਰ ਆਪਿਨੇ ਆਪਾਓ ਗੁਰਮੁਖੇ ਵਾਥਾਈ ਪਵੈ ਮਨ ਮੁਕਤ ਤਤ ਕਮਾਓ ਮਸਤਕ ਮਸਕਤ ਲਿਖੋ ਮਜੂਰੀਆ ਮੰਗ ਮੰਗ ਖਸਮ ਧਰਾਓ ਨਾਨਕਪੁਰ ਦਰ ਵੇ ਪ੍ਰਵਾਹ ਤੂੰ ਦਰ ਊਣਾ ਨਾਇਕ ਹੋ ਸੱਚਾ ਵੇ ਪ੍ਰਵਾਹ ਮਹਲਾ ਪਹਿਲਾ ਉਜਲਮਤੀ ਸੋਹਣੇ ਰਤਨਾਂ ਨਾਲ ਜੜਾਨ ਤਿੰਨ ਜਨ ਵੈਰੀ ਨਾਨਕ ਅਜ ਬੁੱਢੇ ਥੀਏ ਮਹਾਰਾਨ ਪੌੜੀ ਹਾਰ ਸਲਾਈ ਸਦਾਸਦਾ ਤਨ ਮਨ ਸੋਮ ਸਰੀਰ ਗੁਰਸੋ ਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੇ ਰਵ ਰਿਹਾ ਹਰ ਹੀਰਾ ਹੀਰੋ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਵੀਰ ਨਾਨਕ ਨਾਮ ਸਲਾਈ ਤੂੰ ਹਰ ਗੁਣੀ ਗੀ ਸਲੋਕ ਮਹਲਾ ਪਹਿਲਾ ਨਾਨਕ ਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਜਲੀਐ ਨਾਮ ਵਿਸਾਰਿਆ ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਬੜਾ ਤਿਤ ਨਵੰਦੈ ਤਾਲ ਮਹਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਕਿਆ ਗਣਤ ਨਾ ਆਵਈ ਕੀਤੀ ਲਾਂ ਸੁਹਮ ਜਾਂ ਬਖਸ਼ੇ ਤਾਂ ਧੱਕਾ ਨਹੀਂ ਪੌੜੀ ਸੱਚਾ ਮਰ ਉਚਲਾਇਨ ਕਰ ਸੱਚ ਪ੍ਰਮਾਣ ਸਦਾ ਨਿਚਲ ਲਵ ਰਿਹਾ ਸੋ ਪੁਰਖ ਜਾਣ ਗੁਰਪ੍ਰਸਾਦ ਦੀ ਸੇਵੀਆ ਸਾ ਸਦ ਨਿਸਾਣ ਪੂਰਾ ਥੜ ਬਣਾਇਆ ਰੰਗ ਰਮਰਤਮਾਨ ਅਗਾਹ ਮੋਚਲ ਆਖਿਆ ਗੁਰਮੁਖਰ ਜਾਣ ਸਲੋਕ ਮਹਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਤੜਿਆਣ ਕੋਟੇ ਕਰੇ ਪਰਖਿਆ ਨੂੰ ਸਾਹਿਬ ਕਹਿ ਦੇਵਾਣ ਮਹਲਾ ਪਹਿਲਾ ਨਾਵਣ ਚੱਲੇ ਤੀਰਤੀ ਮਨ ਕੋਟੇ ਤਨ ਸ਼ੋਰ ਇੱਕ ਭਾਉ ਲੱਤੀ ਨਾਤਿਆਂ ਦੋਏ ਪਾਚੜੀਆ ਸੋਰ ਬਾਹਰ ਧੋਤੀ ਤੁੰਬੜੀ ਅੰਦਰ ਵਿਸਨੇ ਕੋਰ ਸਾਧ ਪੜੇ ਹਨ ਨਾਤਿਆਂ ਚੋਰ ਸੇ ਚੋਰਾ ਚੋਰ ਪੌੜੀ ਆਪੇ ਕੁੰਜ ਲਾਇਨ ਦਾ ਜਗ ਧੰਦਾ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦੈ ਦਿਸੇ ਉਹ ਮਨ ਧਾਮ ਦਾ ਗੁਰਠਾ ਗ੍ਰਹਾਇਆ ਨਾਵੈ ਨੂੰ ਸਭ ਲੋਚ ਦੀ ਗੁਰਮਤੀ ਪਾਇਆ ਤੋ ਲਿਖਿਆ ਮਿਟਣ ਸਕੀਐ ਜੋ ਹਰ ਲਿਖ ਪਾਇਆ ਸਲੋਕ ਮਹਲਾ ਪਹਿਲਾ ਦੋਏ ਦੀਵੇ ਚੌਦਾਂ ਅੱਠ ਨਾਲੇ ਜੇਤੇ ਜੀ ਤੇਤੇ ਬਣਜਾਰੇ ਕੁੱਲੇ ਕਵਟ ਹੋਆ ਵਾ ਪਾਰ ਜੋ ਪਹੁੰਚਿਆ ਚੋ ਚੱਲਣ ਹਾਰ ਧਨੁਲਾ ਪਾਏ ਨਿਸ਼ਾਨ ਨਾਨਕ ਨਾਮ ਲਾ ਪ੍ਰਵਾਨ ਘਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹਲਾ ਪਹਿਲਾ ਰਾਤੀ ਹੋਣ ਕਾਰੀਆਂ ਸੋਪੇ ਦਾਸੇ ਬੰਨ ਦੇਹ ਬੱਗਾ ਤਪੈ ਕਣਾ ਕਾਲੀਆ ਕਾਲੇ ਬੰਨ ਦੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਰੀ ਬਾਹਰੇ ਕਵੇ ਨਾ ਪਾਵੈ ਮਨ ਪੌੜੀ ਕਾਇਆ ਕੋਟਰ ਚ ਆਇਆ ਸੱਚੇ ਆਪੇ ਇੱਕ ਦੂਜਾ ਭਾਈ ਖੁਆ ਨੂੰ ਅਮੈ ਵਿੱਚ ਵਿਆਪੇ ਮਾਨਸ ਜਨਮ ਲੰਬ ਸਾ ਮਨ ਫਸਨ ਤਾਪੇ ਜੀ ਆਪ ਜਾਏ ਸੁਬੋਚੀ ਜਿਸ ਸਤਿਗੁਰ ਥਾਪੇ ਸਭ ਜਗ ਖੇ ਸਭ ਜਗ ਖੇਲ ਰਚਾਇਨ ਸਾਬਰਤਾ ਆਪੇ ਸਲੋਕ ਮਹਲਾ ਪਹਿਲਾ ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ ਸਿਫਤੀ ਸਾਰਨਾ ਜਾਣਨੀ ਸਦਾ ਵਸੈ ਸਦਾਣ ਕਦੋਂ ਚੰਦਨ ਖੋਲੀ ਹੈ ਭੀ ਸਾਹੂ ਸੋ ਭਾਣ ਨਾਲ ਕੂੜਾ ਕਤੀ ਹੈ ਕੂੜਾ ਤਣੀਆਂ ਤਾਣ ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਣ ਮਹਲਾ ਪਹਿਲਾ ਬਾਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ

ਨੇ ਕਿ ਇਹ ਵਿਧ ਝੂਟੀ ਹੈ। ਨਦਰ ਤੇਰੀ ਸੁੱਖ ਹੋਏ ਮਹੱਲਾ ਪਹਿਲਾ। ਇੱਕ ਹੁਕਮ ਸਭਾਈਆਂ ਜਿੱਥੇ ਦਰਖੜੀਆਂ ਨਾਨਕ ਅੰਤੇ ਰਤੀਆਂ ਪੁੱਛੇ ਬਾਤੜੀਆਂ ਮਹੱਲਾ ਪਹਿਲਾ। ਸਭੇ ਕੰਤ ਰਤੀਆਂ ਮੈਂ ਦੁਹਾਗਣ ਕਿਤ ਮੈਂ ਦਿਨ ਔਗਣ ਇਤੜੇ ਕਦੋਂ ਨਾ ਫੇਰੇ ਚਿਤ ਮਹੱਲਾ ਪਹਿਲਾ। ਹੁਣ ਬਲੀਆ ਤਿੰਨ ਕੋ ਸਿਫਤ ਜਿਨ੍ਹਾਂ ਦਾ ਬਾਤ ਸਭ ਰਾਤੀ ਦੁਹਾ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲਿਓ ਮਲਾਏ ਜਨ ਪਾਵੈ ਨਾਮ ਹਰ ਆਨਾ ਸਦਵਜਾਏ ਜੋਤੀ ਜੋਤ ਹਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੈ ਹਾਪ ਹਰ ਸੇਤੀ ਪ੍ਰੀਤ ਕਾਰ ਸਲੋਕ ਮਹਲਾ ਪਹਿਲਾ। ਜਿਨੀ ਨਾ ਪਾਇਓ ਪ੍ਰੇਮ ਰਾਸ ਕੰਤ ਨਾ ਪਾਇਓ ਸਾਓ ਸੁਝੇ ਕਰ ਕਾ ਪਾਉਣਾ ਜਿਉਂ ਆਇਆ ਤਿਉਂ ਜਾਓ ਮਹਲਾ ਪਹਿਲਾ। ਸੋ ਲਾਮੇ ਦਿਨੇ ਕੇ ਰਾਤੀ ਮਿਲਣ ਹੰਸ ਸਿਫਤ ਸਲਾਣ ਛੱਡ ਕੇ ਕੁਰੰਗੀ ਲੱਗਾ ਹੰਸ ਫੇਟੇ ਵਿਹਾ ਜੀ ਵਿਆਓ ਜੇ ਖਾਈ ਵਧਾਇਆ ਪੇਟ ਨਨ ਸੱਚੇ ਨਾ ਵਿਣ ਸਭੋ ਦੁਸ਼ਮਣ ਹਿਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰ ਆ ਗੁਰਮੁਖ ਸੇਵ ਹੈ ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ। ਘਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰੂ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰ ਹੈ ਆਪ ਹਸਨ ਹਾਰਿਆ। ਸਲੋਕ ਮਹਲਾ ਪਹਿਲਾ। ਦੀਆ ਬਲਿਆਂ ਹਨੇਰਾ ਜਾਏ ਵੇਦ ਪਾਠ ਮਤ ਬਾਬਾ ਖਾਏ ਉਗਵੈ ਸੁਨਾ ਜਾਪੈ ਚੰਦ ਜਿਹਾ ਗਿਆਨ ਪ੍ਰਗਾਸ ਗਿਆਨ ਮਟੰਤੋ ਵੇਦ ਪਾਠ ਸੁਨਾਰ ਕੀ ਕਾਰ ਪੜ ਪੜ ਪੰਡਿਤ ਕਰੈ ਵਿਚਾਰ ਬਿਨ ਬੁਝੇ ਸਾਹ ਹੋਏ ਖਵਾਰ ਨਾਨਕ ਗੁਰਮੁਖ ਉਤਰ ਸਪਾਰ। ਮਹੱਲਾ ਪਹਿਲਾ। ਸਬਦੇ ਸਾਧਨ ਆਇਓ ਨਾਨਕ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨਾ ਤੋਹੇ ਖਵਾਰ ਨਾਨਕ ਪਈਐ ਕਿਰਤ ਕਮਾਉਣਾ ਕੋਈ ਨਾ ਮਿੱਠਣ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੁਭਾ ਪਾਏ ਹੋਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਿਆ ਚਿਰੀ ਵਿਛੁੰਨਿਆ ਗੁਰਪੁਰਖ ਮਲਾਏ ਮਨ ਮਹਿਲਾ ਸੁਧ ਹੈ ਹਰ ਨਾਮ ਤੇ ਆਏ। ਸਲੋਕ ਮਹੱਲਾ ਪਹਿਲਾ। ਕਾਇਆ ਕਮਲ ਫੁੱਲ ਗੁਣ ਨਾਨਕ ਗੁਪ ਸੰਭਾਲ ਇੰਨੀ ਫੁੱਲੀ ਰਹੁ ਕਰੀ ਅਵਰ ਕੇ ਚੁਣੀਆਂ ਡਾਲ ਮਹੱਲਾ ਦੂਜਾ। ਨਾਨਕ ਨਾਮ ਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਧੇ ਦਸਾ ਪੁਰੀ ਸੇ ਹਨ ਫਿਰਿਆ ਦਲੰਤ ਪੌੜੀ ਆਪੇ ਬਖਸ਼ੇ ਦਿਆ ਕਰ ਗੁਰ ਸਤਿਗੁਰ ਬਚਨੀ ਆਣ ਦਿਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿੰਨਾ ਨ ਲੱਖਣੀ ਸਤਿਗੁਰ ਚਰਨੀ ਲੱਗੇ ਆ ਹਰ ਨਾਮ ਨੇ ਜਪਣੀ ਜੋ ਛੇ ਸੌ ਫਲ ਪਾਏ ਸੀ ਸਭ ਕਰੈ ਵੇ ਜਚਨੀ। ਸਲੋਕ ਮਹਲਾ ਪਹਿਲਾ। ਪਹਿਲ ਬਸੰਤ ਆਗਮਨ ਪਹਿਲਾ ਮੋਲਿਓ ਸੋਏ ਜਿਤ ਮੋਲੀਆ ਸਾ ਮੋਲੀਆ ਤਿਸ ਨ ਮੋਲਿਓ ਕੋਏ ਮਹਲਾ ਦੂਜਾ। ਪਹਿਲ ਬਸੰਤ ਆਗਮਨ ਤਿਸਕਾ ਗੁਰੂ ਵਿਚਾਰ ਨਾਨਕ ਸੋ ਸਲਾਈ ਹੈ ਜੇ ਸਭ ਸਾਦੇ ਆਧਾਰ ਮਹਲਾ ਦੂਜਾ। ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰਾਤਮਾ ਜੋ ਮਿਲੈ ਮਿਲਿਆ ਕਹੀਆ ਸੋਏ ਪੌੜੀ ਹਰ ਹਰ ਨਾਮ ਸਲਾਈਆ ਸਤਿਕਾਰ ਕਮਾਵੈ ਦੂਜੀ ਕਾਰ ਲੱਗਿਆ ਪਿਆ ਜੋ ਨਹੀਂ ਆਵੈ ਨਾਮ ਰਤਿਆ ਨਾਮ ਪਾਈਆ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਈਆ ਹਰ ਨਾਮ ਸੰਭਾਵੈ ਸਤਿਗੁਰ ਸੇਵਾ ਸਫਲ ਹੈ ਸੇਵਿਆ ਫਲ ਪਾਵੈ। ਸਲੋਕ ਮਹਲਾ ਦੂਜਾ। ਕਿਸੇ ਹੀ ਕੋਈ ਕੋਈ ਮੰਜਨ ਬਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲੱਗ ਜਿਤਨ ਆਵੇ ਮਹਲਾ ਦੂਜਾ। ਜਾ ਸੁੱਖ ਤਾਂ ਸੋ ਰਾਵਿਓ ਦੁੱਖ ਵੀ ਸੰਭਾਲਿਓਏ ਨਾਨਕ ਕਹਿ ਸਿਆਣੀਆਂ ਕੰਤ ਮਲਾਵਾ ਹੋਏ ਪੌੜੀ ਹੋ ਕਿਆ ਸਲਾਈ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਆ ਗਮ ਦੇ ਆਲਾ ਗਮ ਹੈ ਆਪ ਲੈ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਨਾਗਤੀ ਤਿਨ ਲੈ ਛਡਾਈ ਨਾਨਕ ਵੀ ਪ੍ਰਭਾਵ ਹੈ ਤਿਸ ਤਿਲਣਾ ਤਮਾਈ ਰਾਗ ਸੁਹੀ ਬਾਣੀ ਸ਼੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਕੋਕਾਰ ਸਤਿਗੁਰ ਪ੍ਰਸਾਦ ਅਵਤਰਿਆ ਇਕ ਆਤਮ ਕੀਨਾ ਰਾਮ ਕੋ ਨਾਮ ਨਾ ਕਮੂ ਲੀਨਾ ਰਾਮ ਨਾ ਜਪੋ ਕੌਣ ਮਤ ਲਾਗੇ ਮਰ ਜਾਏ ਵੇ ਕਹੋ ਕਿਆ ਕਰੋ ਅਪਾਗੇ ਰਹਾਓ ਦੁੱਖ ਸੁੱਖ ਕਰਕੇ ਕਟੰਬ ਜਵਾਇਆ ਮਰਥੀ ਬਾਰ ਇਕਸਰ ਦੁੱਖ ਪਾਇਆ ਕੰਠ ਗਹਿਨ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤਿਨਾ ਸੰਵਾਰਾ ਸੋਈ ਕਬੀਰ ਜੀ ਥਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪੀਓ ਰਹਿਣ ਗਈ ਮਾ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਓ ਕਾਚੇ ਕਰਵੈ ਰਹਿਣਾ ਬਾਣੀ ਹੰਝਲਿਆ ਕਾਇਆ ਕਮਲਾਨੀ ਖੁਆਰ ਕੰਨਿਆ ਜੈਸੇ ਕਰ ਸਿੰਗਾਰਾ ਕਹੋ ਰਲੀਆ ਮਾਨੈ ਵਾਜਬ ਤਾਰਾ ਕਾਗ ਉਡਾਵਤ ਪੂਜਾ ਪ੍ਰਾਣੀ ਕਹਿ ਕਬੀਰ

ਕਦਾਸ ਰਾਨੀ ਸੋਹੀ ਕਬੀਰ ਜੀਓ ਅਮਲ ਸੱਲਾ ਨੂੰ ਲੇਕਾ ਦੇਂਦਾ ਆਏ ਕੱਟਣ ਦੂਤ ਜਮ ਲੈਂਦਾ ਕਿਆ ਤੈ ਖੱਟਿਆ ਕਹਾਂ ਗਵਾਇਆ ਆ ਚਲੋ ਸਦਾ ਦੀਵਾਨ ਬੁਲਾਇਆ ਚੱਲ ਦਰ ਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗਹਿ ਕਾਇਆ ਰਹਾਓ ਕਰੋ ਅਰਦਾਸ ਗਾਵਜ ਬਾਕੀ ਲਿਓ ਨਿਬਿਆਜ ਕੀ ਰਾਤੀ।

ਜਾਂ ਕੋਹਾ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ। ਈਤ ਯੂਤ ਜਨ ਸਦਾ ਸੁਹੇਲੇ, ਜਨਮ ਦਾ ਜੀਤਾ ਮੋਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਪਿਆ ਚੁਰਾਇਆ, ਕਹੋਕ ਵੀ ਥੇ ਨਰ ਪੂਲੇ, ਖਸਮ ਸਾਰ ਮਾਟੀ ਸੰਗ ਰੂਲੇ। ਸੂਹੀ ਕਬੀਰ ਜੀਵ ਲਲਤ ਤਾਕੇ ਨੈਣ ਸਰਵਣ ਥਨ ਥਾਕੇ, ਸਾਗੇ ਸੁੰਦਰ ਕਾਇਆ, ਜਰਾ ਹਾਕ ਦੀ ਸਭ ਮਤ ਥਾਕੀ, ਏਤ ਨਾ ਥਾਕ ਸਮਾਇਆ, ਬਾਵਰੇ ਦਾ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ ਰਹਾਉ। ਤਬ ਲਗ ਪ੍ਰਾਣ ਤਿਆ ਸਰੇ ਬਹੁ, ਜਬ ਲਗ ਘਟ ਮੈਂ ਸਾਸਾ, ਜੇ ਘਟ ਜਾਏ ਤਾਂ ਭਉ ਨ ਜਾਸੀ, ਹਰ ਕੇ ਚਰਨ ਨਿਵਾਸਾ। ਜਿਸ ਕੋ ਸਦਵ ਸਾਹਿਬ ਹੈ ਅੰਤਰ, ਚੁੱਕਿਆ ਤਸੇ ਪਿਆਸਾ, ਹੁਕਮੈ ਬੁਝਿਆ ਚੌਪੜ ਖੇਲੈ, ਮਨ ਜਿਣ ਚਟਾਲੇ ਪਾਸਾ। ਜੋ ਜਨ ਜਾਣ ਭਜਿਆ ਪੁਰ ਅਵਗਤ, ਜੋ ਜਨ ਜਾਣ ਭਜੈ ਅਵਗਤ ਕੋ, ਤਿਨਕਾ ਕਛੂਨਾ ਨਾਸਾ। ਕਹੋ ਕਬੀਰ ਤੇ ਜਨ ਕਬ ਹੂ ਨਾ ਹਾਰੇ, ਢਾਲ ਜੋ ਜਾਣੇ ਪਾਸਾ। ਸੂਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਕਦਾਰਾ, ਪੰਚੈ ਮੰਗੇ ਹਾਲਾ, ਜਿਮੀ ਨਾਈ ਮੈਂ ਕਿਸਕੀ ਬੋਈ, ਐਸਾ ਦੇਨ ਦੁਖਾਲਾ। ਹਲਕੇ ਲੋਕਾਂ ਮੋਕੋ ਨੀ ਸਟੈ ਬਦਵਾਰੀ, ਉਪਰ ਪੂਜਾ ਕਰ ਮੈਂ ਗੁਰਪੈ ਪੁਕਾਰਿਆ, ਤਿਨੋ ਲਿਆ ਬੁਆਰੀ ਹਾਉ। ਨੌ ਡਾਡੀ ਤਰ ਮੁਸ ਬਟਾਵੈ, ਰਈਅਤ ਬਸਨ ਨਾ ਬਸਨ ਨਾ ਦੇਹੀ, ਡੋਰੀ ਪੂਰੀ ਮਾਪੈ ਨਾਹੀ, ਬੋਬੇ ਟਾਲਾ ਲਈ, ਬਹੱਤਰ ਕਰਕ ਪੁਰਖ ਸਮਾਇਆ, ਉਨਦੀਆ ਨਾਮ ਲਿਖਾਈ। ਧਰਮਰਾਜ ਕਾ ਦਫਤਰ ਸੋਜਿਆ, ਬਾਕੀ ਰਿਮਨਾ ਕਾਈ, ਸੰਤਾਂ ਕੁਮਤ ਕੋਈ ਨਿੰਦੋ, ਸੰਤ ਰਾਮ ਏਕੋ। ਕਹੋ ਕਿ ਬਿਨਾਂ ਸੋਗੁਰ ਪਾਇਆ, ਜਾਂ ਕਾ ਨਾਉ ਵੇਖੋ, ਰਾਗ ਸੋਹੀ ਬਾਣੀ ਸ਼੍ਰੀ ਰਿਦਾਸ ਜੀ ਕੇਕੋ, ਕਾ ਸਰੂਪ ਪ੍ਰਸਾਦ। ਸਹਿਕੀ ਸਾਰ ਸੁਹਾਗਣ ਜਾਣੈ, ਤਾਜਾ ਮਾਨਸੁਖ ਰਲਿਆ ਮਨ, ਤਨ ਮਨ ਦੇਹੇ ਨਾ ਅੰਤਰ ਪਾਕੈ, ਅਵਰਾ ਦੇਖ ਨਾ ਸੁਣਾ ਸਪਾਕੈ, ਸੁੱਖ ਜਾਣਾ ਪੀਰ ਪਰਾਈ, ਜਾਂ ਕਹਿ ਅੰਤਰ ਦਰਨਾ ਪਾਈ ਰਹਾਓ। ਦੁਖੀ ਧਾਰਨ ਦੋਇ ਭਖੀ ਨੀ, ਜਿਹੇ ਨਾ ਨੰਦਰ ਭਗਤ ਨਾ ਕੀਨੀ, ਪੁਰਸ਼ ਲਾਤਕਾ ਪੰਥ ਸਹੇਲਾ, ਸੰਗ ਨਾ ਸਾਥੀ ਗਾਉਣਾ ਅਕੇਲਾ। ਦੁਖੀਆ ਦਰਦ ਵੰਧ ਦਾਰੇ ਆਇਆ, ਬਹੁਤ ਪਿਆਰ ਜਵਾਬ ਨਾ ਪਾਇਆ, ਕਹਿਰ ਦਾ ਸਰਨ ਪ੍ਰਾਪਤ ਤੇਰੀ, ਜਿਉਂ ਜਾਣੋ ਤਿਉਂ ਕਰਬਤ ਮੇਰੀ ਸੁਹੀ। ਜੋ ਦਿਨ ਆਵੈ ਸੋ ਦਿਨ ਜਾਈ, ਕਰਨਾ ਕੂਚ ਰਹਿਣ ਤੇਰਨ ਆਈ, ਸੰਗ ਚਲ ਤਾਂ ਹਮ ਵੀ ਚਲਣਾ, ਦੂਰ ਗਵਣ ਸਰੂਪ ਪਰ ਮਰਨਾ। ਕਿਆ ਤੂੰ ਸੋਇਆ ਜਾਗੇ ਜਾਣਾ, ਤੈਂ ਜੀਵਨ ਜਾਗ ਸਜਗਾ ਜਾਣਾ ਰਹਾਓ। ਜਿਨ ਜੀਉ ਦੀਆ ਸੁਜਗਮ ਲਾਵੈ, ਸਕੁਲ ਪੀ ਤਰਾ ਚਲਾਵੈ, ਕਰ ਬੰਦਗੀ ਛੱਡ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ। ਜਨਮ ਸਰਾਣੋ ਪੰਦਰਾਂ ਸਵਾਰਾ, ਸਾਂਝ ਪਰੀ ਦਿਸ ਦਿਆਰਾ, ਕਹਿਰ ਦਾ ਸੰਦਾਨ ਦਿਵਾਨੇ, ਚੇਸਨਾ ਦੁਨੀਆਂ ਪਨ ਕਾਨੇ। ਸੋਹੀ

ਜਲ ਗਿਓ ਘਾਸ ਡਲ ਗਿਓ ਮਾਟੀ ਰਹਾਓ ਭਾਈ ਬੰਦ ਕੁਟੰਬ ਸਵੇਰਾ ਪੀ ਲਾਗੇ ਕਾੜ ਸਵੇਰਾ ਘਰ ਕੀ ਨਾਰੂ ਰਤਨ ਲਾਗੀ ਉਤੋਂ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਭੈ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਛੁੱਟਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੁਹੀ ਬਾਣੀ ਸ਼ੇਖ ਪ੍ਰੀਤ ਜੀ ਕੀ ਤਪ ਤਪ ਲੋਲੀ ਆਤਮ ਰੋ ਰੋ ਬਾਵਲ ਹੋਈ ਸੋ ਸੋ ਲੋ ਰੋ ਤੈਂ ਸਹਿ ਮਨ ਮੈਂ ਕੀ ਆ ਰੋ ਸੋ ਮੁਝ ਅਗੁਣ ਸਹਿ ਦਾਈ ਦੋਸ ਤੈਂ ਸਹਿ ਕਿਵੇਂ ਸਾਰ ਨਾ ਜਾਣੀ ਜੋਬਣ ਖੋਈ ਪਾਸ਼ਾ ਬਜ ਤਾਣੀ ਰਹਾਓ ਕਾਲੀ ਕੋਇਲ ਤੋਂ ਗਿਤ ਗੁਣ ਖਾਲੀ ਆਪਣੇ ਪ੍ਰੀਤਮ ਕਹਿ ਹੋਂ ਬਿਰਹਿ ਜਾਲੀ ਬਿਰਹਿ ਬੂਣ ਕਤੇ ਸੁਖ ਪਾਏ ਜਾਂ ਹੋਈ ਕਿਰਪਾਲ ਤਾਂ ਪ੍ਰਭੂ ਮਲਾਏ ਪਿੰਦ ਲਿਖੋਈ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਭਰਾ ਸਾਜਿੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅਲੋਂ ਬੇਲੀ ਵਾਟ ਹਮਾਰੀ ਖਰੀ ਉਡੀਣੀ ਖਨਿਓ ਤਿੱਖੀ ਬਹੁਤ ਪੀਣੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਪ੍ਰੀਦਾ ਪੰਥ ਸੰਭਾਰ ਸਵੇਰਾ ਸੋਈ ਲਲਤ ਬੇੜਾ ਬੰਧਨ ਸਕਿਓ ਬੰਧਨ ਕੀ ਵੇਲਾ ਪਰਸਾ ਰਾਜਾ ਉਸਲੈ ਤਬ ਤਰਨ ਰਹੇਲਾ ਹੱਥ ਨਾਲ ਆਇਆ ਕਿਸਮ ਬੜਾ ਜਲ ਜਾ ਸੀ ਟੋਲਾ ਰਹਾਓ ਇੱਕ ਆਪੇ ਨਾ ਬਤਲੀ ਸਹਿ ਕੇਰੇ ਬੋਲਾ ਦੁੱਧਾ ਥਣੀ ਨੀ ਆਵੀ ਫਿਰ ਖੋਏ ਨਾ ਮੇਲਾ ਕਹਿ ਫਰੀ ਸੇ ਲਿਓ ਸੋ ਅਲਾਏ ਸੀ ਹੰਸ ਜੀ ਡੁੱਬਣਾ ਐਤਨ ਢੇਰੀ ਥੀ ਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨੇ ਭੋਤ ਵੈਰਿਆ ਅਕਾਲ ਮੂਰਤ ਆਜਮੀ ਸਾਹਿਬ ਅੰਗੁਰ ਪ੍ਰਸਾਦ ਰਾਗ ਬਲਾਲ ਮਹੱਲਾ ਪਹਿਲਾ ਚੁੱਪ ਦੀ ਕਰ ਪਹਿਲਾ ਤੂੰ ਸੁਲਤਾਨ ਕਹਾ ਮਈਆ ਤੇਰੀ ਕਣ ਬੜਾਈ ਜੋ ਤੂੰ ਦੇ ਸੋ ਕਾਂ ਸਵਾਮੀ ਮੈਂ ਮੂਰਖ ਕਹਿਣਾ ਜਾਈ ਤੇਰੇ ਗੁਣ ਗਾਵਾਂ ਦੇ ਬਜਾਈ ਜਾ ਸਤ ਮੈਂ ਰੋਜ਼ ਜਾਈ ਰਹਾਓ ਜੋ ਕੁਛ ਹੋਆ ਸਭ ਕੁਛ ਤੁਝ ਤੇ ਤੇਰੀ ਸਭ ਸੁਣਾਈ ਤੇਰਾ ਅੰਦਰ ਜਾਣਾ ਮੇਰੇ ਸਾਹਿਬ ਮੰਦਲੇ ਕਾ ਚਦਰਾਈ ਕਿਆ ਕਥੀ ਕਤੇ ਕਾ ਦੇਖਾ ਮੈਂ ਕਥ ਨਾ ਕਥ ਨਾ ਜਾਈ ਜੁੱਧ ਭਾਵੈ ਸੋਈ ਆਕਾ ਤਿਲ ਤਰੀ ਵਡਿਆਈ ਇੱਥੇ ਕੁਕਰ ਹੋ ਮਗਾਨਾ ਭੌਕਾ ਇਸ ਤਨ ਤਾਈ ਭਗਤ ਹੀ ਨਾਲ ਜੇ ਹੋਏਗਾ ਤਾਂ ਖਸਮੈ ਨਾ ਨਾ ਜਾਈ ਮਹਾਸ ਬਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ਼ ਗਲੰਦਰ ਘਾਟੀ ਤੀਰਥ ਦਾਰਾ ਨਾਵਾ ਏਕ ਸ਼ਬਦ ਮੇਰੇ ਪ੍ਰਾਣ ਬਸਤਾ ਹੈ ਬਹੁਤ ਜਨਣਾ ਜਾਵਾ ਮਨ ਬੇਦਿਆ ਦਿਆਲ ਸਿੱਤੀ ਮੈ ਮੇਰੀ ਮਾਈ ਕੌਣ ਜਾਣਿਆ ਪੀਰ ਬਰਾਈ ਹਮ ਨਾ ਹੀ ਚੰਦ ਬਰਾਈ ਰਹਾਓ ਅਗਮਾ ਗੋਚਰਾ ਲਖਾ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਈ ਅਲ ਪਰ ਪੁਲੀਣਾ ਘੜ ਘੜ ਜੋ ਤੁਮਾਰੀ ਸਿੱਖ ਮਤ ਸਾ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਝ ਬੰਦੀ ਉਹ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਨ ਤੇਰੇ ਜੀ ਸੰਸਮਾਰੀ ਸਰਸੰਤ ਪਾਸੇ ਜੋ ਦੁਭਾਵੈ ਸੋਈ ਚੰਗਾ ਨਾਨਕੀ ਅਰਦਾਸੇ ਬਲਾਵਲ ਮਹੱਲਾ ਪਹਿਲਾ ਆਪੇ ਸਬਦ ਆਪੇ ਨਿਸਾਣ ਆਪੇ ਸੁਰਤਾ ਆਪੇ ਜਾਣ ਆਪੇ ਕਰ ਕਰ ਵੇਖਿਆ ਧਾਣ ਤੂੰ ਦਾਤਾ ਨਾਮ ਪ੍ਰਵਾਨ ਐਸਾ ਨਾਮ ਨਣ ਦਿਓ ਹੁਣ ਜਾਜਕ ਤੂੰ ਅਲਕਾ ਪਿਓ ਰਹਾਓ ਮਾਇਆ ਮੋਹ ਤਰਕੱਟੀ ਨਾਰ ਭੂੰਡੀ ਕਾਮਣ ਕਾਮਣ ਯਾਰ ਰਾਜ ਰੂਪ ਚ ਉੱਠਾ ਦਿਨ ਚਾਰ ਨਾ ਮਿਲਿਆ ਚਾਨਣਿਆਂ ਦੇ ਯਾਰ ਚੱਕ ਛੋਟੀ ਸਹਿਸਾ ਨਹੀਂ ਖੋਏ ਬਾਪ ਦਿਸਾ ਵਿਜਾਤ ਨਾ ਹੋਏ ਇੱਕ ਕੋ ਨਾਹੀ ਪੋ ਕੋਏ ਕਰਤਾ ਕਰੇ ਕਰਾਵੈ ਸੋਏ ਸਦਮ ਹੋਏ ਮਨ ਮਨ ਤੇ ਮਾਰਿਆ ਠਾਕਰੇ ਮਨ ਸਾਚਾ ਤਾਰਿਆ ਔਰ ਨਾ ਸੂਝਿਆ ਗੁਰ ਕੋ ਵਾਰਿਆ ਨਾਨਕ ਨਾਮ ਅਮ੍ਰਿਤ ਨੇ ਸਤਾਰਿਆ ਲਾਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਤਿਆਨੇ ਹਰ ਕੇ ਰੰਗ ਰਤਾ ਮਨ ਮਾਨੇ ਮਨ ਪਰਮ ਭੁੱਲੇ ਬੋਲਾਨੇ ਹਰ ਬਿਨ ਕਿਉਂ ਰਹੀਆ ਗੁਰ ਸਦ ਪਛਾਨੇ ਬਿਨ ਦਰਸ਼ਨ ਕੈਸੇ ਜੀਉ ਮੇਰੀ ਮਾਈ ਹਾਰ ਬਿਨ ਜੀਰਾ ਰਹਿ ਸਕੈ ਖਿੰਦ ਸਤਿਗੁਰ ਬੁਝ ਬਜਾਈ ਰਹਾਓ ਮੇਰਾ ਪ੍ਰਭ ਬਿਸਰੈ ਹੋ ਮਰੋ ਦੁਖਾਲੀ ਸਾਹ ਗਾ ਜਪੋ ਆਪਣੇ ਬਾਹਰ ਪਾਲੀ ਸਤ ਬੈਲਾ ਗਨਾਰ ਨਾਮ ਨਿਹਾਲੀ ਆਪ ਜਾਨੇ ਗੁਰਮੁਖ ਹਰ ਨਾਲੀ ਕਤ ਕਤਾਰ ਕਹੀਏ ਗੁਰਬਾਏ ਪ੍ਰਭ ਕਾਮਾ ਗੋਚਰ ਦੇ ਦਿਖਾਏ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹੁਮੈ ਮੇਠ ਚੱਲੈ ਗੁਰ ਸਤ ਸਮਾਏ ਮਨਮੁਖ ਛੜਾ ਖੋਟੀ ਰਾਸ ਗੁਰਮੁਖ ਨਾਮ ਮਿਲੈ ਸਵਾਸ ਹਰ ਕਿਰਪਾ ਧਾਰੀ ਦਾਸਨ ਦਾਸ ਨਾਨਕ ਹਰ ਨਾਮ ਤਨ ਰਾਸ ਬਲਾਵਲ ਮਹੱਲਾ ਤੀਜਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਤ੍ਰਿਤ੍ਰੇ ਕਾਇਆ ਤ੍ਰਿਗਦੇ ਸੋਇਆ ਤ੍ਰਿਗਦੇ ਕਾਪੜ ਅੰਗ ਚੜਾਇਆ ਤਿਗ ਸਰੀਰ ਕੁਟੰਬ ਸਹਿਤ ਸਿਉਂ ਜਿੱਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਰਿਆਦ ਨਾ ਆਵੈ ਅਹਿਲਾ ਜਨਮ ਗਵਾਇਆ ਦੂਜਾ ਭਾਵਨਾ ਦੇਹ ਲਈ ਲਾਗਣ ਜਿ ਹਰ ਕੇ ਚੰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿੰਨਕੇ ਤੈਂ ਦੁੱਖ ਨਿਵਾਰੇ ਹਾਓ ਤੂੰ ਦਿਆਲ ਦਿਆ ਪਾ ਦਾਤਾ ਕਿਆ ਏ ਜੰਤ ਵਿਚਾਰੇ ਮੁਕਤ ਬੰਦ ਸਭ ਤੁਝ ਤੇ ਹੋਏ ਐਸਾ ਅੱਖ ਵਖਾਣੇ ਗੁਰਮੁਖ ਵੈਸੋ ਮੁਕਤ ਕਹੀਐ ਮਨੁੱਖ ਬੰਦ ਵਿਚਾਰੇ ਸੋਜਨ ਮੁਕਤ ਜਿਸ ਇਕਲੇ ਲਾਗੀ ਸਦਾ ਰਹਿ ਅਰਨਾਲੇ ਤਿੰਨਕੀ ਗਹਿਣ ਗੱਥ ਕਹੀ ਨਾ ਜਾਈ ਸੱਚਾ ਉਸ ਵਾਰੇ ਪਰਮ ਭਲਾ ਨੇ ਇਸੇ ਮਨ ਮੁਕਈਐ ਨਾ ਉਰਵਾਰ ਨਾ ਪਾਰੇ
ਜਿਸਨੂੰ ਨਦ ਕਰੇ ਸੋਈ ਜਨ ਪਾਏ ਗੁਰ ਕਾ ਸਦ ਸੰਭਾਲੇ ਹਾਜਨ ਮਾਇਆ ਮਨ ਤਾਰੇ ਨਾਨਕ ਭਾਉ ਗੁਆ ਜਿਸ ਮਸਤਕ ਕਾਲੇ ਮਾਰ ਬਦਾਰੇ ਮਲਾਲ ਮਹੱਲਾ ਤੀਜਾ ਤੁਲ ਕਿਉਂ ਤੁਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿੱਥੇ ਦੂਜਾ ਨਾਹੀਂ ਕੋਏ ਇਸ ਦੀ ਕੀਮਤ ਕਿਕੋਂ ਹੋਏ ਗੁਰਪ੍ਰਸਾਦ ਵਸਿਆ ਮਨ ਆਏ ਤਾਂ ਕੋ ਜਾਣਾ ਦੁਦਾ ਜਾਏ ਰਹਾਉ ਆਪ ਸਰ ਆਪ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣਾ ਏ ਖੁਸ਼ ਹੋਏ ਮਾਇਆ ਕਾ ਰੂਪ ਸਭ ਦਿਸਦੇ ਹੋਏ ਜਿਸਨੂੰ ਮਿਲਿਆ ਸੋਨੇ ਚਲ ਹੋਏ ਜਿਸਨੂੰ ਲਾਏ ਲੱਗਿਆ ਤੇ ਸਿਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵਤਾਤ ਹੈ ਆਪੇ ਆਪ ਜਾਏ ਆਪੇ ਜਾਪੇ ਆਪੇ ਸਤਿਗੁਰੂ ਸ਼ਬਦ ਹੈ ਆਪੇ ਨਾਨਕਾ ਸੁਣਾਏ ਆਪੇ ਬਲਾਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹਿ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਇੱਕ ਨਿਧਾਨ ਮਾਨਾ ਸਤਿਗੁਰ ਬਚੇ ਤਾਂ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰੂ ਪਾਏ ਅੰਦਨ ਲਾਗੈ ਸਾਹਿਤੀਆਂ ਨਾ ਰਹਾਓ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਮਾਨਾ ਜਬ ਆਪਣੀ ਖੂਹ ਜੋਤ ਖਿੰਚਿਆ ਤੂੰ ਸਵਾਮੀ ਤਬ ਕੋਈ ਕਰੋ ਦਿਖਾ ਵੇ ਖਜ਼ਾਨਾ ਆਪੇ ਗੁਰ ਚੱਲਿਆ ਹੈ ਆਪੇ ਆਪੇ ਗੁਣੀ ਨਿਧਾਨਾ ਜਿਵੇਂ ਆਪ ਚਲਾਇ ਤਿਵੈ ਕੋਈ ਚੱਲ ਹੈ ਜਿਉਂ ਹਰ ਭਾਵੈ ਭਗਵਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣਾ ਤੇਰੇ ਕਾਮਾਂ ਇੱਕ ਨਾ ਪਰਮਾ ਦੇਵੜਿਆ ਇੱਕ ਪਰਮ ਪਵੈ ਬਹਾਨਾ ਬਲਾਵਲ ਮਹੱਲਾ ਤੀਜਾ ਪੂਰਾ ਸਰ ਬਣਾਇਆ ਪੂਰਾ ਵੇਖੋ ਇਸ ਮਾਨਾ ਇਸ ਪਰਪੰਚ ਮੈਂ ਸੱਚ ਨਾਮ ਕੀ ਵੜਿਆਈ ਮਤ ਕੋ ਤੁਰ ਗੁਮਾਨਾ ਸਤਿਗੁਰ ਕਿਸ ਨੂੰ ਮਤ ਆਵੈ ਸੋ ਸਤਿਗੁਰੂ ਮਾਈ ਸਮਾਨਾ ਇਹ ਬਾਣੀ ਜੋ ਜੀਓ ਜਾਣੈ ਤੇ ਸੰਤਾ ਰਵਰ ਨਾਮਾ ਰਹਾਓ ਚੋ ਜੁਗਾਂ ਕਾ ਹੁਣ ਨਬੇੜਾ ਨਰ ਮਨੁੱਖਾਂ ਨੂੰ ਇੱਕ ਨਦਾਨਾ ਜਤ ਸੰਜਮ ਤੀਰਥੁਣਾ ਜੁਗਾਂ ਕਾ ਧਰਮ ਹੈ ਕੱਲ ਮੈਂ ਕੀਰਤ ਹਰਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋ ਦੇਖੋ ਵੇਦ ਪੁਰਾਣਾ ਗੁਰਮੁਖ ਜਨੀਤੀ ਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾ ਸੱਚੇ ਸਿਉਂ ਪ੍ਰੀਤ ਲਾਗੇ ਲਾਏ ਚੁੱਕੈ ਮਨ ਮਾਨਾ ਕਹਿਤ ਸੁਣਤ ਸਭੇ ਸੁਖ ਪਾਵੈ ਮਾਣਤ ਪਾਏ ਨਿਮਦਾਨਾ ਬਲਾਵਲ ਮਹੱਲਾ ਤੀਜਾ ਗੁਰਮਪ੍ਰੀਤ ਨੂੰ ਆਪੇ ਲਾਏ ਤਿਤ ਘਰ ਬਲਾਵਲ ਗੁਸ ਸਵਾਏ ਮੰਗਲ ਨਾਰੀ ਗਾਵੈ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹੌਂਤਲ ਬਿਹਾਰੈ ਜਿਨ ਹਰ ਮਨ ਵਸਾਏ ਹਾਰ ਜਿਨ ਕੋ ਮਿਲਿਆ ਸੁਖ ਪਾਈਏ ਹਰ ਗੁਣ ਗਾਵੈ ਸਹਿ ਸੁਭਾਇ ਰਾਉ ਸਦਾ ਰੰਗ ਰਾਤੇ ਤੇਰਾ ਚਾਏ ਹਰ ਜੀ ਆਵ ਸਹਿ ਮਨ ਆਏ ਆਪੇ ਸੋਭਾ ਸਭ ਹੀ ਸਦੀ ਹੀ ਪਾਏ ਗੁਰਮੁਖ ਮੇਲੇ ਮੇਲ ਮਿਲਾਏ ਗੁਰਮੁਖ ਰਾਤੇ ਸਭ ਰੰਗਾਏ ਨਿਜ ਕਰ ਵਾਸਾ ਹਰ ਗੁਣ ਗਾਏ ਰੰਗ ਚਲੂਲੈ ਹਰ ਭਾਏ ਇਹੋ ਰੰਗ ਕਦੇ ਨਾ ਉਤਰੈ ਸਾ ਸਮਾਏ ਅੰਤਰ ਸਦ ਮਿਟਿਆ ਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸਰਾ ਤੇ ਦਿਨ ਬੋੜਨਾ ਫੇਰਾ ਨਾਨਕ ਨਾਮ ਦਰਾਏ ਪੂਰਾ ਗੁਰ ਮੇਰਾ ਲਾਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਏ ਅਚਿੰਤ ਨਾਮ ਸਿਆ ਮਨ ਆਈ ਹੋ ਮੈਂ ਮਾਇਆ ਸਬਜ ਲਾਈ ਦਾ ਸੱਚ ਹੈ ਗੁਰ ਤੇ ਸੁਭਾ ਪਾਈ ਜਗਦੀਸ਼ ਸੇਵੋ ਮੈਂ ਅਵਨਾ ਕਾਜਾ ਅਣਦ ਅਣਦ ਹੋਵੇ ਮਨ ਮੇਰੇ ਗੁਰਮੰਗ ਮੰਗੋ ਤੇਰਾ ਨਾਮ ਨਵਾਜਾ ਰਹਾਉ ਮਾਨਿਕ ਪ੍ਰਤੀਤ ਮਨ ਦੇ ਪਾਈ ਪੂਰੇ ਗੁਰ ਤੇ ਸੁਧ ਵਜਾਈ ਜਿਣ ਮਨ ਕੋ ਸੰਸਾਰ ਵੇਖੈ ਬੁੜਨਾ ਮਰੈ ਨਾ ਨਾ ਵੇਖੈ ਘਰ ਹੀ ਮੈਂ ਸਭ ਗੁਰ ਨਿਦਾਨ ਸਤਿਗੁਰ ਤਕਾਏ ਗਿਆ ਮਾਨ ਸਦੀ ਲਾਗੈ ਸਾਹਿ ਧਿਆਨ ਆਣਦਨ ਗਾਵੈ ਏਕੋ ਨਾਮ ਇਸ ਜੁਗ ਮੈਂ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਤੇ ਆਈ ਜੈ ਦੇਖਾ ਤੈ ਰਿਆ ਸਮਾਹੀ ਸਦਾ ਸੁਦਾ ਤਾਂ ਕੀਮਤ ਨਹੀਂ ਪਾਈ ਪੂਰਾ ਭਾ ਗੁਰਪੁਰਾ ਪਾਇਆ ਅੰਤਰ ਨਾਮ ਦਾਨ ਦੇਖਾਇਆ ਗੁਰ ਕਾ ਸ਼ਬਦ ਹੱਥ ਮਿੱਠਾ ਲਾਇਆ ਨਾਨਕ ਦਸਤ ਬੁਝੀ ਮਨ ਤਨ ਸੁਖ ਪਾਇਆ ਰਾਗ ਬਲਾਲ ਮਹੱਲਾ ਚੌਥਾ ਕਰ ਤੀਜਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਉਦੋਂ ਮਤ ਪਰਾ ਬੰਤਰ ਜਾਮੀ ਜਿਉਂ ਪ੍ਰੇਰਿਤ ਕਰਨਾ ਜਿਉਂ ਨਟਵੈ ਤੰਦ ਵਜਾਏ ਥੰਤੀ ਤਿਉਂ ਵਾਜੈ ਜਿੰਦਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰੂ ਪਾਇਆ ਹਰ ਹਿਰਦੇ ਹਰ ਬਸਨਾ ਰਹਾਉ ਮਾਇਆ ਕਿਸ ਭਰਮ ਦਾ ਪ੍ਰਾਣੀ ਰਖ ਲੇ ਵਜਨ ਆਪਣਾ ਜਿਉ ਪ੍ਰਹਲਾਦ ਹਰ ਨਾਕਸ ਬਰਸਿਓ ਹਰ ਆਖਿਓ ਹਰ ਸਰਨਾ ਕੌਣ ਕੌਣ ਕੀ ਗਤਮਿਤ ਕਹੀ ਹੈ ਹਰ ਕੀਏ ਪਤ ਪਵਨਾ ਉਹ ਢੋਵੈ ਢੋਰ ਹਾਥ ਚਮ ਚਮਰੇ ਹਰ ਉਧਰਿਓ ਪਰਿਓ ਸਰਨਾ ਪ੍ਰਭਦੀਨ ਦਿਆਲ ਭਗਤ ਭਵ ਤਾਰਨ ਹਮ ਪਾਪੀ ਰਾਖ ਪਪਣਾ ਹਰਦਾਸ ਦਾਸ ਦਾਸ ਹਮ ਕਰਿਓ ਜਾਂ ਨਾਨਕ ਦਾਸ ਸੰਨਾ ਬਲਾਲ ਮਹੱਲਾ ਚੌਥਾ ਹਾਂ ਮੂਰਖ ਮੁਕਤ ਗਿਆਨ ਮਤੀ ਸਨਾਤ ਪੁਰਖ ਜਨਮਾ ਕਰ ਕਿਰਪਾ ਰਖ ਲਿਓ ਮੇਰੇ ਠਾਕਰ ਹਮ ਪਾਤਰ ਗੀਆਂ ਕਰਮਾ ਮੇਰੇ ਮਨ ਭਜ ਰਾਮ ਨਾਮ ਹੈ ਰਾਮਾ ਗੁਰਮਥਾ ਪਾਈਆ ਹੋਰ ਤਿਆਗੋ ਨਿਪੜ ਕੰਮ ਰਹਾਓ ਹਰ ਜਨ ਸੇਵਕ ਸੀ ਹਰਤਾਰੇ ਹਮ ਨਿਰਗੁਣ ਰੱਖ ਉਪਮਾ ਤੁਝ ਬੇਨੀ ਨਾ ਕੋਈ ਮੇਰੇ ਠਾਕਰ ਹਰ ਜਪਿਆ ਵੱਡੇ ਕਰਮਾ ਨਾਮਹੀਣ ਤੇ ਜੀਵਤੇ
ਤਿੰਨ ਵੱਡ ਦੋਖ ਸਮਾ ਕੋਈ ਫਿਰ ਵਿੱਚ ਉਹਨੂੰ ਭਾਈ ਅਮਨ ਬਾਗੀ ਮੂੜਾ ਕੰਮਾ ਹਰ ਜਨ ਨਾਮਦਾਰ ਹੈ ਧੁਰ ਪੂਰਬ ਲਿਖੇ ਵੜ ਕਰਮਾ ਗੁਰ ਸਤਿਗੁਰ ਨਾਮ ਦੜਾਇਆ ਜਾ ਨਾਨਕ ਸਫਲ ਜਨਮਾ ਬਲਾਵਲ ਮਹਲਾ ਚੌਥਾ ਹਮਰਾ ਚਿਤ ਲਭਤ ਮੋਹਿ ਵਿਆਪਿਆ ਬਹੁ ਦੁਰਮਦ ਮਹਿਲ ਪਰਾ ਤੁਮਰੀ ਸੇਵਾ ਕਰ ਨ ਸਕੈ ਪ੍ਰਭ ਹਮ ਕਿਉਂ ਕਰ ਮੁਕਤ ਦਰਾ ਮੇਰੀ ਮਨ ਜਪ ਨਰਹਰ ਨਾਮ ਨਰਹਰਾ ਜਨ ਉੱਪਰ ਕਿਰਪਾ ਪ੍ਰਭ ਤਾਰੀ ਮਿਲ ਸਤਿਗੁਰ ਪਾਰ ਪਰਾ ਰਹਾਓ ਹਮਰੇ ਪਿਤਾ ਠਾਕਰ ਪ੍ਰਭ ਸਵਾਮੀ ਹਰ ਦਿਓ ਮਤੀ ਜਿਸ ਕਰਾ ਤੁਮਰੈ ਸੰਗ ਲੱਗੇ ਸੀ ਉਦਰੇ ਜੋ ਸੰਗ ਕਾਸ਼ਟ ਲੋ ਥਰਾ ਸਖਤ ਨਰ ਹੋਸ਼ੀ ਮਤ ਮਦਮ ਨਿਹਾਰਾ ਸੇਵ ਨਾ ਕਰਾ ਤੇ ਨਰ ਭਾਗ ਦੁਰ ਚਾਰੀ ਓਏ ਜਨਮ ਮੋਏ ਫਿਰ ਮਰਾ ਜਿਨ ਕੋ ਤੁਮਰ ਮੇਲੋ ਸਵਾਮੀ ਤੇ ਨਾਏ ਸੰਤੋਖ ਸਰਾ ਦਰੁਨ ਮੈਲ ਗਈ ਹਰ ਭਜਿਆ ਜਾਂ ਨਾਨਕ ਪਾਰ ਪਰਾ ਬਲਾਵਲ ਮਹੱਲਾ ਚੌਥਾ।

ਖੇਵਟ ਗੁਰ ਸ਼ਬਦ ਤਰੂ ਮੇਰੇ ਮਨ ਹਰ ਗੁਣ ਹਰ ਚਰੂ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਬਾਰ ਪੁਰਹਾਉ ਕਾਇਆ ਨਗਰ ਮੈਂ ਰਾਮ ਰਸ ਉਤਮ ਕਿਉਂ ਪਾਈਐ ਉਪਦੇਸ਼ ਜਨ ਕਰੋ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਹਰ ਹਰ ਨਾਮ ਅੰਮ੍ਰਿਤ ਰਸ ਹਰ ਮਿੱਠਾ ਹਰ ਸੰਤੋ ਚਾਕ ਦੇਖੋ ਗੁਰਮਤਾ ਸ ਮਿੱਠਾ ਲਾਗਾ ਤਨ ਵਿਸੇ ਸਭ ਬਿਖ ਰਸੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸਾਜ ਨੌ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜੋ ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਹਮਣ ਸੂਦ ਬੈਸ ਕੋ ਜਾਪੈ ਹਰਮੰਤਰ ਜਪੈ ਨਹੀਂ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨਸ ਸਭ ਰਹਿਣੀ ਹਾ ਜਨ ਦੇਖੋ ਸਤਿਗੁਰ ਨੈਣੀ ਜੋ ਛੋ ਸੋਈ ਫਲ ਪਾਓ ਹਰ ਬੋਲੋ ਗੁਣ ਤੋਂ ਬੈਣੀ ਰਹਾਓ ਅਣਕੋ ਪਾਓ ਚਿਤ ਵਿਆਹ ਬੋ ਤੇਰੇ ਸਾ ਹੋਵੈ ਜੇ ਬਾਤ ਹੋਵੇ ਬੈਣੀ ਆਪਣਾ ਭਲਾ ਸਭ ਕੋਈ ਬਚ ਹੈ ਸੋ ਕਰੈ ਜੇ ਮੇਰਾ ਚਿਤਨਾ ਚਿੰਤਾ ਨੀ ਮਨ ਕੀ ਮਾਤੀ ਆਗੋ ਹਰ ਜਨ ਇਹ ਬਾਤ ਸੋ ਟੈਨੀ ਅਣ ਦਿਨ ਹਰ ਹਰ ਨਾਮ ਤੇ ਆਓ ਗੁਰ ਸਤਿਗੁਰ ਕੀ ਮੱਥ ਲੈਣੀ ਮਤ ਸੁ ਮਾਤੇ ਰਿਆਵੈ ਸਵਾਮੀ ਹਮ ਜੰਤ ਤੂੰ ਪੁਰਜਤ ਹੈ ਨੀ ਜਾਂ ਨਾਨੇ ਕੇ ਪ੍ਰਭ ਕਰਤੇ ਸਵਾਮੀ ਕਿਉਂ ਭਾਵੈ ਤੇਰਾ ਬਲਾਨੀ ਬਲਾਲ ਮਹੱਲਾ ਚੌਥਾ ਆਣਦ ਮੁੱਲ ਧਿਆਓ ਪਰ ਖੋਤਮ ਆਣਦ ਨਣਦ ਆਨੰਦੇ ਧਨਰਾਜ ਕੀ ਕਾਣ ਚੁਕਾਈ ਸਾ ਚੁੱਕੇ ਜਮਕੇ ਫੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਉੜ ਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਓ ਸਾਕਤ ਮੂੜ ਮਾਇਆ ਕੇ ਬਧਕ ਵਿੱਚ ਮਾਇਆ ਫਿਰੇ ਪਵੰਦੇ ਤਿਸਨ ਜਲਤ ਕਿਰਤ ਕੇ ਬਾਂਦੇ ਜਿਉਂ ਤੇਰੀ ਬਲਦ ਪਵੰਦੇ ਗੁਰਮੁਖ ਸੇਵ ਲਾਗੇ ਸੇ ਉਦਰੇ ਉੜ ਭਾਗੀ ਸੇਵ ਕਰੰਦੇ ਜਿਨਾ ਜਪਿਆ ਤਿਨ ਬਲ ਪਾਇਆ ਸਾ ਥੂਟੇ ਮਾਇਆ ਫੰਦੇ ਆਪੇ ਠਾਕਰੀ ਆਪੇ ਸੇਵਕ ਸਭ ਆਪੇ ਆਪ ਗਵੰਦੇ ਜਨ ਨਾਨਕ ਆਪੇ ਆਪ ਸਭ ਵਰਤੈ ਜੋ ਰਾਖਿਆ ਤੇ ਰਹਿੰਦੇ ਕੋਂਕਾਰ ਸਾਧ ਬਲਾਗ ਬਲਾਲ ਮਹੱਲਾ ਚੌਥਾ ਪੜਤਾਲ ਕਰ ਤੇਰਵਾ ਬੋਲੋ ਪਿਆ ਰਾਮ ਨਾਮ ਨ ਪਤ ਪਾਵਣੋ ਹਰ ਸੰਤ ਭਗਤ ਕਰਨ ਹਰ ਭਰਪੁਰੇ ਰਹਿਆ ਜਲ ਥੱਲੇ ਰਾਮ ਨਾਮ ਨਿਤ ਗਾਈਐ ਹਰ ਦੁੱਖ ਵਿਸਾਰਨ ਰਹਾਓ ਹਰ ਕੀਆ ਸਫਲ ਸਭ ਹਰ ਕੀਆ ਹੈ ਸਫਲ ਜਨਮਾ ਮਾਰਾ ਹਰ ਜਪਿਆ ਹਰ ਦੁੱਖ ਵਿਸਾਰਨ ਹਾਰਾ ਗੁਰ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਣ ਮਨ ਰਾਮ ਨਾਮ ਕਰ ਹਾਸਾ ਭਾਓ ਦੂਜਾ ਬਿਨਸ ਮਨਾਸਾ ਵਿਸ਼ਾਸਾ ਹੋਏ ਨਿਰਾਸੀ ਜੋਜਨ ਮਿਲਿਆ ਭਾਸੀ ਕੋਈ ਰਾਮ ਨਾਮ ਗੁਣ ਗਾਵਣ ਜਾਂ ਨਾਨਕ ਤਿਸ ਪਗ ਲਾਵਣ ਰਾਗ ਬਲਾਵਲ ਮਹਲਾ ਪਜਾਂ ਚੌਪਦੀ ਕਰ ਫੈਲਾ ਕੋਂਕਾਰ ਸਤਿਗੁਰ ਪ੍ਰਸਾਦ ਦਰੀ ਆਵੈ ਤੇ ਸਵੰ ਮੋਹ ਕਿਉਂ ਮਿਲਿਆ ਪ੍ਰਭ ਨਾਸੀ ਤੋਏ ਕਰ ਕਿਰਪਾ ਮੋਏ ਮਰਗ ਪਾਓ ਸਾ ਸੰਤ ਕੈ ਅੰਚਲ ਲਾਓ ਕਿਉਂ ਤਰੀਆ ਵਿਕਿਆ ਸੰਸਾਰ ਸਤਿਗੁਰ ਬੋਇਤ ਪਾਵੈ ਪਾ ਰਹਾਓ ਪਹੁੰਚ ਲਾਰੀ ਮਾਇਆ ਦੇ ਹਰ ਕੀ ਪਗ ਸਦਾ ਤਿਰ ਤੇ ਹਰ ਸੋਗ ਤੇ ਜਾ ਨਿਰਾਰਾ ਸਰ ਉਪਰ ਆਪ ਗੁਰੂ ਗੁਵਾਰਾ ਪਾਇਆ ਵੇੜ ਮਾਇਆ ਸਰਬ ਪਯੰਗਾ ਮੈਂ ਪਚੇ ਦੀਪਕ ਦੇਖ ਪਤੰਗਾ ਸਗਲ ਸੰਗਾਰ ਕਰੇ ਨਹੀਂ ਪਾਵੈ ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੈ ਹੋ ਫਿਰ ਉਦਾਸੀ ਮੈਂ ਇੱਕ ਰਤਨ ਦਸਾਇਆ ਹੋ ਫਿਰ ਉਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੁੜ ਕੀਰਾ ਮਿਲਿਆ ਨਾ ਪਾਇਆ ਹਰਖਾ ਦੰਦਰ ਤਸਮੈ ਲਾਲ ਗੁਰ ਖੋਲਿਆ ਪਰਦਾ ਦੇਖ ਪਈ ਨੀ ਹਾਲ ਜਿਨ ਚਾਖਿਆ ਤੇ ਸਾਧ ਆਇਆ ਸਾਧ ਜਿਉਂ ਗੁੰਗਾ ਮਨ ਮੈ ਸਮਾਦ ਆਣ ਰੂਪ ਸਾ ਨਦੀ ਆਇਆ ਜਨ ਨਾਨਕ ਹਰ ਗੁਣ ਆਖਣ ਮਾਇਆ ਬਲਾਉਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵ ਕੇ ਆਪਣੀ ਲਾਇਓ ਸੇ ਵਿਘਨ ਲਾ ਗਿਆ ਜਾਪਾ ਲਾਖੋ ਪੇਵੋ ਧਰਤਵਨੀ ਤੇ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਇ ਰਹਾਓ ਸਭਨੀ ਤਾਈ ਰਵਿਆ ਆਪ ਆਦ ਜਗਾ ਜਾਂ ਕਵਟ ਪ੍ਰਤਾਪ ਗੁਰ ਪਰ ਸਾਧਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿੱਠੇ ਨਿਰਵਿਘਨ ਹੋਏ ਸਭ ਥਾਈ ਉੱਠੇ ਸਾਭ ਸੁਖ ਪਾਏ ਸਦਗਤ ਉੱਠੇ ਪਾਰ ਬ੍ਰਹਮ ਪਰ ਪੈਰ ਖੁਵਾਰੇ ਜਿੱਤਿਆ ਕੀਤਾ ਦੀ ਸਹਿਣਾ ਲੇ ਨਾਨਕ ਦਾਸ ਕਰਨ ਪਾਲੀ ਬਲਾਲ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹਿਆ ਨਾ ਤੁਮਰੀ ਸਨਾਈ ਕਰ ਕਿਰਪਾ ਹਰ ਜਨ ਦਿਆਈ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਣ ਲੀਜਾ ਲੜਦਾ ਰਹਾਓ ਪ੍ਰਭ ਚੇਤੇ ਆਵੇ ਤਾਂ ਕਿਆ ਸੀ ਭੀੜ ਹਰ ਸੇ ਭੀੜ ਹਰ ਸੇਵਕ ਨਾ ਹੀ ਜਾਂ ਭੀੜ ਸਰਬ ਦੁੱਖ ਹਰ ਸਮਿਤ ਨਾਸੇ ਜਾਂ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਵਿਸਰਤ ਨਾਮ ਹੋ ਤਨਸਾਰ ਪ੍ਰਭ ਚੇਤੇ ਆਏ ਪੂਰਨ ਸਭ ਕਾਜ ਹਰ ਵਿਸਰਤ ਸਭ ਕੰਮ ਤਾਜ ਚਰਨ ਕੰਮ ਸੰਗ ਲਾਗੀ ਪ੍ਰੀਤ ਵਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕਹਿ ਕਰਸਦਾ ਆਨੰਦ ਰਾਗ ਬਲਾਲ ਮਹੱਲਾ ਪੰਜਵਾਂ ਘਰ ਦੂਜਾ
ਜਾਨੜੀਏ ਕਹਿ ਕਰ ਗਾਵਣਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ ਔਰ ਸਿਆਣ ਬਿਰਤੀਆ ਪਿਆਰੇ, ਰਾਖਣ ਕੋ ਤੁਮ ਏਕ ਰਹਾਓ। ਸਤਿਗੁਰ ਪੂਰਾ ਜਿਮਲਾ ਪਿਆਰੇ, ਸੋਜਨ ਹੋਤਨੇ ਹਾਲਾ, ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੂੰ ਹੋਏ ਦਿਆਲਾ। ਸਫਲ ਮੂਰਤਗੜ ਦੇ ਸੁਆਮੀ ਸਰਬ ਕਲਾ ਪ੍ਰਪੂਰੇ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜ਼ੂਰੇ। ਸੁਣ ਸੁਣ ਜੀਵਾ ਸੋਹਿਤ ਨਾ ਕੀ, ਜਿਹਨੇ ਆਪਣਾ ਪ੍ਰਭਜਾਤਾ ਹਰ ਨਾਮ ਰਾਧੇ ਨਾਮ ਵਖਾਣੈ, ਹਰ ਨਾਮੇ ਹੀ ਮਨ ਰਾਤਾ। ਸ਼੍ਰੀ ਜਨ ਕੀ ਸੇਵਾ ਮੰਗੈ ਪੂਰਾ ਕਰਮ ਕਮਾਵਾ, ਨਾਨਕੀ ਬੇਨਤੀ ਸੁਆਮੀ ਤੇਰੀ ਜਾਂ ਦੇਖਣ ਪਾਵਾ। ਬੜਭਾਗੀ ਸੇ ਕਾਢਿਆ ਪਿਆਰੇ, ਸਤ ਸੰਗ ਜਨਾ ਵਾਸੋ, ਮਰਤ ਨਾਮ ਰਾਧਿਆ ਨਿਰਮਲ ਮਨੈ ਹੋਆ ਪ੍ਰਗਾਸੋ। ਜਨਮ ਮਰਨ ਦੁੱਖ ਕਾਟਿਆ ਪਿਆਰੇ, ਚੁੱਕਿਆ ਜਮਕੀ ਕਾਣੇ, ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਪਾਣੇ। ਉੱਚਾ ਪਾਰ ਬਿਨ ਸੁਆਮੀ ਕੌਣ ਜਾਣਿਆ ਗੁਣ ਤੇਰੇ, ਗਾਵ ਤੇ ਉਧਰੇ ਸੁਣਤੇ ਉਧਰੇ, ਬਿਨਸੇ ਪਾਪ ਖਰੇ, ਪਸ਼ੂ ਪ੍ਰੇਤ ਮੁਕਤ ਕੋ ਤਾਰੇ, ਪਾਹਣ ਪਾਰ ਉਤਾਰੇ, ਨਾਨਕ ਦਾਸ ਤੇ ਸੁਣਾਇ ਸਦਾ ਸਦਾ ਬਲਿਹਾਰੇ। ਬਲਾਵਲ ਮਹੱਲਾ ਪੰਜਵਾਂ। ਵਿਖੈ ਬਨ ਫੀਕਾ ਤਿਆਗ ਰਿਸਕੀਏ, ਨਾਮ ਮਹਾਰਸ ਪੀਓ, ਬਿਨ ਦੱਸ ਚਾਖੇ ਬੜਗੀ ਸਗਲੀ, ਸੁੱਕੀ ਨਾ ਹੋ ਜੀਓ। ਮਾਨ ਮਹਿਤ ਨਾ ਸਕਦਾ ਸਾ ਕਾ, ਮਾਨ ਮਹਿਤ ਨਾ ਸਕਤ ਇਕਾਈ, ਸਦਾ ਦਾਸੀ ਥੀਓ। ਨਾਨਕ ਸੇ ਦਰਸੋ ਭਵੰਤੇ, ਜੋ ਪਰ ਆਪਣੇ ਕੀਓ। ਹਰ ਚੰਦੋਰੀ ਚਿਤਪਨ ਸਕੀਏ, ਮਿਰਗ ਤਿਸਨਾ ਸਨ ਛਾਇਆ, ਚੰਚਲ ਚੰਗ ਨਾ ਚਾਲਤੀ ਸਕੀਏ, ਅੰਤ ਤਾਜੇ ਜਾਵਤ ਮਾਇਆ, ਤਸ ਪੋਗਣਾ ਤਰੂਪ ਰਸ ਮਾਤੇ, ਇੰਸੰਗ ਸੋਨਾ ਪਾਇਆ, ਧਨ ਧਨ ਹਰ ਸਾਧ ਜਨ ਸਕੀਏ, ਨਾਨਕ ਜਿੰਨੀ ਨਾਮ ਤੇ ਆਇਆ, ਜਾਏ ਵਿਸੋੜ ਭਾਗ ਨਹੀਂ ਸਕੀਏ, ਸੰਤਾਂ ਸੰਗ ਸਮਾਈਐ, ਤੈਂ ਦੁੱਖ ਨਾ ਭੁਗਣਾ ਰੋਗ ਵਿਆਪੈ, ਚਰਨ ਕਮਲ ਲਿਵਲਾਈਐ, ਤੈਂ ਜਨਮ ਨਾ ਮਰਨਾ ਆਵਣ ਜਾਣਾ, ਨੇਚਲ ਸਰਨੀ ਪਾਈਐ, ਪ੍ਰੇਮ ਵਿਛੋਨਾ ਮੋਹ ਵਿਆਪੈ, ਨਾਨਕ ਹਰੇਕ ਤੇ ਆਈਐ, ਦ੍ਰਿਸ਼ਟ ਧਾਰ ਮਨ ਬੇਦਿਆ ਪਿਆਰੇ, ਅਤੜੇ ਸਹਿ ਸੁਭਾਏ, ਸੇ ਸੁਭਾਵੀ ਸੰਗ ਮਿਲ ਪ੍ਰੀਤਮ, ਅਣਦ ਮੰਗਲ ਗੁਣ ਗਾਏ, ਸਖੀ ਸ਼੍ਰੀ ਰਾਮ ਰੰਗ ਰਾਤੀ ਮਨ ਤਨ ਬਜਾਏ, ਨਾਨਕ ਚਰਜ ਚਰਜ ਸੁਹ ਮਿਲਿਆ, ਕਹਿਣਾ ਕਛੂ ਨਾ ਜਾਏ। ਰਾਗ ਬੁਲਾਵਲ ਮੱਲਾ ਪੰਜਵਾਂ ਕਰ ਚੌਥਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਏਕ ਰੂਪ ਸਗਲੋ ਪਸਾਰਾ, ਆਪੇ ਬਣ ਜੋ ਆਪ ਵਿਵਹਾਰਾ, ਐਸੋ ਗਿਆਨ ਬਿਰਲੋਈ ਪਾਏ, ਜਤ ਜਤ ਜਾਈਆ ਤਾਦੇ ਟਾਏ ਰਹਾਓ। ਅਨਕ ਰੰਗ ਨਿਰਗੁਣ ਇਕਰੰਗਾ, ਆਪੇ ਜਲ ਆਪ ਹੀ ਤਿਰੰਗਾ, ਆਪ ਹੀ ਮੰਦਰ ਆਪੇ ਸੇਵਾ, ਪੁਜਾਰੀ ਆਪ ਹੀ ਦੇਵਾ, ਆਪੇ ਜੋਗ ਆਪ ਹੀ ਜੁਗਤਾ, ਨਾਨਕ ਕੇ ਪ੍ਰਸਾਦੀ ਮੁਕਤਾ ਬਲਾਲ। ਮੱਲਾ ਪੰਜਵਾਂ। ਆਪ ਪਾਵਣ ਆਪ ਸਰਨਾ, ਆਪ ਕਰੋਣ ਦੇਸ ਨਾ ਲੈਣਾ, ਆਪਣ ਬਚਨ ਆਪ ਹੀ ਕਰਨਾ, ਆਪਣ ਵਿਪੋ ਆਪ ਹੀ ਚਰਨਾ ਰਹਾਓ, ਆਪ ਹੀ ਮਠ ਆਪ ਹੀ ਬੁਲਣਾ, ਆਪ ਹੀ ਛਲਣਾ ਜਾਈ ਛਲਣਾ, ਆਪ ਹੀ ਗੁਪਤ ਆਪ ਘਟਣਾ, ਆਪ ਹੀ ਘੱਟ ਘੱਟ ਆਪ ਰੱਪਣਾ, ਆਪ ਹੀ ਅਵਗਤ ਆਪ ਸੰਗ ਰਚਨਾ, ਕਹੋ ਨਾਨਕ ਪ੍ਰਭ ਕੇ ਸੰਗ ਜਤਨਾ। ਬਲਾਵਲ ਮਹੱਲਾ ਪੰਜਵਾਂ। ਭੋਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸੇ ਹਿਰਦੇ ਗੁਰਚਨ ਪਿਆਰੇ। ਆਓ ਕਾਮ ਕ੍ਰੋਧ ਲੋਭ ਮੋਹ ਬਸ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ, ਦੁੱਖ ਸੋ ਕਰਤ ਜਨਮ ਪਨੂਵਾ, ਚਰਨ ਕਮਲ ਗੁਰਾਸਮ ਦੀਆ, ਅਗਨ ਸਾਗਰ ਬੁੱਢ ਸੰਸਾਰਾ, ਨਾਨਕ ਬਾਂਹ ਪੱਖਰ ਸਤਿਗੁਰੂ ਸਤਾਰਾ। ਬਲਾਲ ਮਹੱਲਾ ਪੰਜਵਾਂ। ਤਨ ਮਨ ਧਨ ਰਪੋ ਸਭ ਆਪਣਾ, ਕਮਣ ਸੋ ਮਤ ਜਿਥਾਰਾ ਜਪਣਾ, ਕਰਾ ਸਾ ਉਪਰਾ ਮਾਂਗਣ, ਤੂੰ ਪੇਖਤ ਸੁਬਾ ਮੇਰੀ ਆਗਣ ਰਹਾਓ, ਅਨਕ ਜੁਗਤ ਘਰ ਬਹੁਤ ਵਿਚਾਰੋ, ਸਾਧ ਸਾਂਗੇ ਇਸ ਮਨੇ ਉਧਾਰੋ, ਮਤ ਬੁੱਧ ਸੁਰਤ ਨਾਈ ਤਾਂ ਮਿਲਿਆ ਜਾਂ ਲਈ ਮਲਾਈ, ਨੈਣ ਸੰਤੋਖੇ ਭਰਾਸਨ ਪਾਇਆ, ਕਹੋ ਨਾਨਕ ਸਫਲ ਸੋ ਆਇਆ। ਬਲਾਵਲ ਮਹੱਲਾ ਪੰਜਵਾਂ। ਮਾਤ ਬਿਤਾ ਸੁਤ ਸਾਧ ਨਾਮ ਆਇਆ, ਸਾਧ ਸੰਗ ਸਭ ਦੁੱਖ ਮਿਟਾਇਆ, ਰਵ ਰਿਆ ਪ੍ਰਭ ਸਭ ਮੈਂ ਆਪੇ, ਹਰ ਜਪ ਅਸਾਂ ਦੁੱਖ ਨਾ ਵਿਆਪੇ ਰਹਾਓ, ਤਿੱਖਾ ਭੂਖ ਬੋ ਤਿਪਤ ਵਿਆਪਿਆ, ਸ਼ੀਤਲ ਪਏ ਹਰ ਹਰ ਜਸ ਜਾਪਿਆ, ਕੋਟ ਯਤਨ ਸੰਤੋਖ ਨਾ ਪਾਇਆ, ਮੰਤਰ ਪਤਾਨਾ ਹਰ ਗੁਣ ਗਾਇਆ, ਦੇਹੋ ਭਗਤ ਪ੍ਰਭ ਅੰਤਰ ਜਾਮੀ,
ਨਾਨਕ ਹੀ ਬਨੰਤੀ ਸਵਾਮੀ ਬਲਾਵਲ ਵਾਲਾ ਪੰਜਵਾ ਗੁਰਪੁਰਾ ਵਡ ਭਾਗੀ ਪਾਈ ਹੈ ਮਿਲਸਾ ਦੁਹਾਰ ਨਾਮ ਤੇ ਆਈ ਹੈ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਲਵਿਖਟਾ ਕਾਟੇ ਭਾਜੇ ਗੁਰ ਕੇ ਚੰਨਾ ਰਹਾਓ ਔਰ ਕਰਮ ਸਭ ਲੋਕਾ ਚਾਰ ਮਿਲ ਸਭ ਸੰਗ ਹੋਇਓ ਆਧਾਰ ਸਿਮਰ ਸਾਧ ਵੇਦ ਵਿਚਾਰੇ ਜਪਿਆ ਨਾਮ ਜਪਰ ਉਤਾਰੇ ਜਨ ਨਾਨਕੋ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਬਿਲਨ ਸਤਰੀਐ ਬਲਾਲ ਮਹੱਲਾ ਪੰਜਵਾ ਗੁਰ ਕਾ ਸ਼ਬਦ ਦੈ ਮਹਚੀਨਾ ਸਗਲ ਮਨੋਰਥ ਪੂਰਨ ਸੀਨਾ ਸੰਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਓ ਅੰਧ ਕੂਪ ਤੇ ਕਰ ਗਿਆ ਲੀਨਾ ਜੈ ਜੈ ਕਾਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਉਣਪਟੀਨਾ ਵਰਤਨਾ ਮਾਰਸ ਲੀਨਾ ਤਨ ਮਨ ਨਿਰਮਲ ਪਾਪ ਜਲ ਕੀਨਾ ਕਹੋ ਨਾਨਕ ਪ੍ਰਭ ਭਏ ਪ੍ਰਸੀਨਾ ਬਲਾਲ ਮਹੱਲਾ ਪੰਜਵਾਂ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸੋ ਲਾਈਆ ਚੀਤਾ ਓਮ ਬਲਿਹਾਰ ਜਾ ਪ੍ਰਭੂ ਤੇ ਆਵਤ ਜਲਣ ਬੁਝੈ ਹਰ ਹਰ ਗੁਣ ਗਾਵਤ ਰਹਾਓ ਸਫਲ ਜਨਮ ਫੋਤ ਵਟ ਪਾਗੀ ਸਾਧ ਸੰਗ ਰਾਮ ਮਹਿਲ ਵਿ ਲਾਗੀ ਪਤ ਮਤ ਪਤ ਧਨ ਸੁਖ ਸਾਜਾਨੰਦਾ ਇੱਕ ਨਿਮਿਕਨਾ ਵਿਸਰੋ ਪਰਮਾਨੰਦਾ ਹਰ ਦਰਸ਼ਨ ਕੀ ਮਨ ਪਿਆਸ ਕਨੇ

ਗਰਵ ਮੈਂ ਹਾਦੇ ਰੱਖਿਆ, ਹਾਰਾ ਚੁੜ ਵਿਖਿਆ, ਫਲ ਚੱਕਿਆ, ਭੱਜ ਗੋਬਿੰਦ ਸਭ ਛੋੜ ਜੰਜਾਲ। ਜਬ ਜਮ ਆਏ ਸੰਘਾਰਾ ਬੂੜੇ, ਤਬ ਤਨ ਬਿਨਸ ਜਾਏ ਬਿਹਾਲ ਹਾਉ। ਤਨ ਮਨ ਧਨ ਆਪਣਾ ਘਰਾ ਥਾਪਿਆ, ਕਰਨ ਹਾਰ ਇੱਕ ਨਿਮਕ ਨਾ ਜਾਪਿਆ, ਮਹਾ ਮੋਹ ਅੰਧ ਗੂ ਭਰਿਆ, ਪਾਰ ਨਾ ਮਾਇਆ ਪਟਲ ਵਿਸਰਿਆ। ਬੜਾ ਪਾਕ ਭਰਾ ਕੀਰਤਨ ਗਾਇਆ, ਸਤ ਸੰਗਤ ਨਾਲ ਗੁਲਾਬ ਪਾਇਆ। ਬਲਾਲ ਮਹੱਲਾ ਪੰਜਵਾਂ। ਮਾਤ ਪਿਤਾ ਸੰਬੰਧੋ ਭਾਈ, ਨਾਨਕ ਵਾ ਪਾਰੋ ਸਹਾਈ, ਸੂ ਸਜਨ ਕਰਨੇ ਗੁਰਪੁਰਾ ਪੂਰੀ ਜਾਂਕੀ ਬਾਣੀ, ਅਨਕ ਗੁਣਾ ਜਾਂਕੇ ਜਾਹੇ ਨਾ ਗਣੇ ਲਹਾਉ। ਸਗਲ ਸੰਜਾਮ ਕਰੇ ਪ੍ਰਭ ਆਪੇ, ਭੈ ਮਨੋਰਥ ਸੋ ਪ੍ਰਭ ਜਾਪੇ। ਧਰਮ ਅਰਥ ਕਾਮ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਧਾਤਾ। ਸਾਧ ਸੰਗ ਨਾਨਕ ਰੰਗ ਮਾਉਣਿਆ, ਘਰ ਆਇਆ ਪੂਰੇ ਗੁਰਿਆਣਿਆ। ਬਲਾਲ ਮਹੱਲਾ ਪੰਜਵਾਂ। ਸਰਵਣ ਦਾਨ ਪੂਰਨ ਗੁਰਦੇਵ ਰਹਾਉ, ਹਾਰ ਹਰ ਨਾਮ ਜਪਤ ਨਰ ਜੀਵੇ, ਮਰ ਖੁਆਰ ਸਾਖਤ ਨਰ ਕੀਵੇ। ਰਾਮ ਨਾਮ ਵਾਰ ਖਵਾਰਾ, ਚੱਖ ਮਾਰੋ ਸਾਖਤ ਵਿਚਾਰਾ, ਨਿੰਦਾ ਕਰ ਕਰ ਭਜੈ ਕਨੇਰੇ, ਸਿਮ ਵਿਸਰਤ ਮਿਲਤਕ ਫਾਸ ਗਲੈ ਸਿਰੇ ਪੈਰੇ। ਕਹੋ ਨਾਨਕ ਜਪੈ ਜਨ ਨਾਮ, ਤਾਂ ਕਿ ਨਿਠ ਨਾ ਜਾਵੇ ਜਾਮ। ਰਾਗ ਲਾਵਲ ਮਹੱਲਾ ਪੰਜਵਾਂ। ਕਰ ਚੌਥਾ ਦੁੱਪ ਦੇ ਕੁੰਭ ਖਾਸ ਪ੍ਰਸਾਦ, ਕਾਵਣ ਸੰਯੋਗ ਬਿਲੋ ਭਰਾ ਆਪਣੇ, ਪਲ ਪਲ ਨਿਮਕ ਸਦਾ ਜਪਣੇ। ਚਰਨ ਕਮਲ ਭਰਾਵ ਕੇ ਨਿਥ ਆਉ, ਕੌਣ ਸੰਭਾਤ ਜਿਤ ਪ੍ਰੀਤਮ ਪਾਵਰਾ ਹੋ। ਐਸੀ ਕਿਰਪਾ ਕਰੋ ਭਰਾ ਮੇਰੇ, ਹਰ ਨਾਨਕ ਵਿਸਨਾ ਕਹੂੰ ਬੇਰੇ। ਬਲਾਲ ਮਹੱਲਾ ਪੰਜਵਾਂ। ਚਰਨ ਕਮਲ ਭਰਾ ਭਰਾ ਤੇ ਆਏ, ਰੋਗ ਗਏ ਸਗਲੇ ਸੁਖ ਪਾਏ। ਗੁਰਦੁਖ ਕਾਟਿਆ ਕੀਨੋ ਦਾਨ, ਦਿਨੋ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾਉ। ਅਕਤ ਕਥਾ ਅੰਮ੍ਰਿਤ ਭਰਾ ਬਾਣੀ, ਕਹੋ ਨਾਨਕ ਜਪ ਜੀਵੈ ਗਿਆਨੀ। ਬਲਾਲ ਮਹੱਲਾ ਪੰਜਵਾਂ। ਸਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਬੁਜੀ ਬਾਜਣ ਤੁਰੇ ਹਾਉ। ਤਾਪ ਪਾਪ ਸੰਤਾਪ ਨਾਸੇ, ਆਰ ਸਮਿਤ ਕਿਲ ਵਿਗਸਾਂ ਨਾਸੇ, ਅਣਤ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਬਈ ਪੈ ਸਵਾਰੀ। ਬਲਾਲ ਮਹੱਲਾ ਪੰਜਵਾਂ। ਮਮਤਾ ਮੋਹ ਤ੍ਰੋਹ ਮਦ ਮਾਤਾ, ਬੰਧਨ ਬੰਧ ਆਤ ਬਕਰਾਲ, ਦਿਨ ਦਿਨ ਸ਼ਿਜਿਤ ਵਿਕਾਰ ਕਰਤ ਔਧ ਫਾਹੀ, ਫਾਥਾ ਜਮ ਕਹਿ ਜਾਲ। ਤੇਰੀ ਸ਼ਰਨ ਪ੍ਰਭ ਤੇਰੀ ਸ਼ਰਨ ਦੀਨ ਦਿਆਲਾ, ਮਾਂ ਵਿਖਿਆ ਸਾਗਰ ਨਪਾਰੀ, ਉਧਰੋ ਸਾਧੂ ਸੰਗ ਰਵਾਲਾ ਰਹਾਉ। ਪ੍ਰਸੂਦਾਤੇ ਸੁੰਦਰ ਸਵਾਮੀ, ਜੀਉ ਪਿੰਡ ਸਾ ਤੁਮਰਾ ਮਾਲ, ਪਰਮ ਕਿੰਬਨ ਕਾਟੋ ਪਰਮੇਸ਼ਰ, ਨਾਨਕ ਪ੍ਰਭ ਉਸਦਾ ਕਿਰਪਾਲ। ਬਲਾਲ ਮਹੱਲਾ ਪੰਜਵਾਂ। ਸਾਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਲ ਸਮਾਰਿਆ, ਸਾਧ ਜਿਨਾ ਹੋਈ ਕਿਰਪਾਲਾ, ਵਿਖਸ਼ੇ ਸਭ ਪਰਵਾਰਿਆ, ਕਾਰੇ ਸਤਿਗੁਰ ਆਪ ਸਵਾਰਿਆ। ਵੱਡੀ ਆਰਜਾ ਹਰਗੋਬਿੰਦ ਕੀ, ਸੁੱਖ ਮੰਗਲ ਕਲਿਆਣ ਵਿੱਚ ਆ ਰਿਹਾ ਹਾਉ। ਵਣ ਤ੍ਰਿਣ ਤ੍ਰੇਪਣ ਹਰਿਆ ਹੋਏ, ਸਗਲੇ ਜੀ ਸਧਾਰਿਆ, ਮਾਨ ਇੱਛੇ ਨਾਲ ਫਲ ਪਾਏ, ਪੂਰਨ ਚ ਪਜਾਰਿਆ। ਬਲਾਲ ਮਹੱਲਾ ਪੰਜਵਾਂ। ਜਿਸ ਉੱਪਰ ਹੋਰ ਗੁਰੂ ਦਿਆਲ, ਹਰ ਸਿਮਰਤ ਕਾਟੈ ਸੋ ਕਰ ਰਹਾਉ। ਸਾਧ ਸੰਗ ਭਜਿਆ ਗੋਪਾਲ, ਗੁਣ ਗਾਵ ਤੁਟੈ ਜਮਜਾਲ, ਆਪੇ ਸਤਿਗੁਰ ਆਪੇ ਪ੍ਰਤਪਾਲ, ਨਾਨਕ ਜਾਚਾ ਸਾਧ ਰਵਾਲ। ਬਲਾਲ ਮਹੱਲਾ ਪੰਜਵਾਂ। ਬਨਵੈ ਸਿੰਚੋ ਹਰਾ ਨਾਮ, ਆਨੰਦਨ ਕੀਰਤਨ ਹਰ ਗੁਣ ਗਾਮ, ਐਸੀ ਪ੍ਰੀਤ ਕਰੋ ਮਨ ਮੇਰੇ, ਆੜ ਪਹਿਰ ਭਰਾ ਜਾਨੋ ਨੇਰੇ ਹਾਓ। ਕਹੋ ਨਾਨਕ ਜਾਂ ਕਿੰਨ ਮਿਲ ਪਾਗ, ਹਰ ਚੜੀ ਤਾਕਾ ਮਹੱਲਾ। ਬਲਾਵਲ ਮਹੱਲਾ ਪੰਜਵਾਂ। ਰੋਗ ਗਿਆ ਤਬ ਆਪ ਗਵਾਇਆ, ਨੀਂਦ ਪਈ ਸੁਖ ਸਹਿਜ ਕਰੇ ਆਇਆ ਰਹਾਓ। ਰਾਜਾ ਜੀ ਭੋਜਨ ਖਾਓ ਮੇਰੇ ਭਾਈ, ਅੰਮ੍ਰਿਤ ਨਾਮ ਰਮਾਇ ਤੇ ਆਈ। ਨਾਨਕ ਗੁਰਪੁਰੇ ਸਰਣਾਈ, ਜਿਹਨੇ ਆਪਣੇ ਨਾਮ ਕੀ ਪੈਜ ਲਿਖਾਈ। ਬਲਾਲ ਮਹੱਲਾ ਪੰਜਵਾਂ। ਸਤਿਗੁਰ ਕਰ ਦੇਨੇ ਅਸਤ ਕਰਵਾਰ ਲਹਾਓ, ਜੋ ਜੋ ਨਿੰਦ ਕਰੇ ਇਹਨੇ ਗ੍ਰਹਿਣ ਕੀ, ਤਿਸ ਆਗੈ ਹੀ ਮਾਰਿਆ ਕਰਤਾਰ। ਨਾਨ ਦਾਸ ਤਾਂ ਕੀ ਸਰਣਾਈ, ਜਾਂ ਕੋ ਸ਼ਦਾ ਖੰਡ ਪਾਰ। ਬਲਾਲ ਮਹੱਲਾ ਪੰਜਵਾਂ। ਤਾਪ ਸੰਤਾ ਸਗਲੇ ਗੇ ਵਿੰਸੇ ਤੇ ਰੋਗ, ਪਾਰ ਬ੍ਰਹਮ ਤੋਂ ਬਖਸ਼ਿਆ ਸੰਤਨ ਰਸ ਭੋਗ ਰਹਾਓ। ਸਰਸਵਤਨੀ ਮੰਡਲੀ ਤੇਰਾ ਮਨ ਤਾਨ, ਤੇਰਾ ਮਨ ਤਨ ਅਰੋਗ, ਗੁਣ ਗਾਓ ਨਿਤ ਰਾਮ ਕੇ ਹਰਿਆਓ ਕੇ ਜੋਗ, ਆਏ ਬਸੋ ਕਰ ਦੇਸ ਮੈਂ ਇਹ ਭਲੇ ਸੰਯੋਗ, ਨਾਨਕ ਪ੍ਰਭ ਸੋ ਪ੍ਰਸੰਨ ਭਏ ਲੈ ਗਏ ਵਿਯੋਗ। ਬਲਾਲ ਮਹੱਲਾ ਪੰਜਵਾਂ। ਕਾਹੂ ਸੰਗ ਨਾ ਚੱਲ ਹੀ ਮਾਇਆ ਜੰਜਾਲ, ਉਠਸਦਾਰ ਸਦਰ ਪਰ ਸੰਤਨ ਕਹਿ ਖਿਆਲ ਰਹਾ, ਉਮਦ ਕੋ ਬਿਨਸਨਾ ਇਹ ਤੁਰਕੀ ਢਾਲ, ਬੋ ਜੋਨੀ ਜਨਮੈ ਮਰੈ ਵਿਖਿਆ ਵਿਖਰਾਲ। ਸਤ ਬਚਨ ਸਾਧੂ ਕਹਿ ਨਿਤ ਜਪੈ ਗੋਪਾਲ, ਸਿਮਰ ਸਿਮਰ ਨਾਨਕ ਤਰੇ
ਹਰ ਕੇ ਰੰਗ ਲਾਲ ਬਲਾਲ ਮਹੱਲਾ ਪੰਜਵਾਂ। ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰ ਕੀਨ, ਸਦਾ ਸਹਾਇ ਸੰਗ ਪ੍ਰਭ ਅਮਰਤ ਗੁਣ ਚੀਨ ਰਹਾਉ। ਜੈ ਜੈ ਕਾ ਜਗਤ ਮੈਂ ਲੋਚਾ ਸਾਹਿਬ ਜੀ ਆ, ਸੋ ਪ੍ਰਸੰਨ ਪੈ ਸਤਿਗੁਰ ਪ੍ਰਭ, ਕਿਸ ਵਿਘਨ ਨਾ ਥੀਆ। ਜਾ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਭ ਦਾਸ, ਸਦਾ ਸਦਾ ਵਡਿਆਈਆ ਨਾਨਕ ਗੁਰਪਾਸ। ਰਾਗ ਬਲਾਵਲ ਮੱਲਾ ਪੰਜਵਾਂ, ਕਰ ਪੰਜਵਾਂ ਚੁੱਪ ਦੇਖੋ ਕਾਸਰ ਬਸ।

ਸਤ ਦੇਗ ਵਿਚਾਰ ਸਿੱਧ ਸਾਧਕ ਰਹੀ ਜੋਗੀ ਤਜ ਗਏ ਕਰ ਬਾਰ ਰਹਾਉ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦਿਸ਼ਟ ਮਾਨ ਸਭ ਸੀਐ ਆਖਿਆ ਲੱਗੈ ਗਵਾਰ ਕਾਸੋ ਪਾਈ ਬੀਤੈ ਦੇਖ ਨਾਨ ਬਸਾਰ ਇੱਕ ਚਾਲ ਹੈ ਕਿ ਚਾਲ ਸਹਿਸਾ ਆਪਣੀ ਵਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਤਰ ਹਰਦੁਆਰ ਜਾਂ ਨਾਨਕਰ ਕਾ ਦਾਸ ਹੈ ਰਾਗ ਪੈਜ ਮਰਾਰ ਬਲਾਲ ਮਹਲਾ ਪੰਜਵਾਂ ਲੋਕਣ ਕਿਆਂ ਜਿਹੜੀ ਆਈਆਂ ਬਸੰਤ ਪਾਗੋ ਜੋ ਮਿਲਿਆ ਪਿਆਰਾ ਆਪਣਾ ਤੇ ਬੁਲਕ ਰਾਗੋ ਜੋ ਪ੍ਰਭ ਜੀ ਉਹ ਦਿਆਲ ਹੋਏ ਤੋਂ ਭਗਤੀ ਲਾਗੋ ਲਪਟ ਰਹੋ ਮਨ ਬਾਸਨਾ ਗੁਰ ਮਿਲ ਏ ਤਿਆ ਗੁਰਾਓ ਕਰੋ ਬੇਨਤੀ ਅਤਕਣੀ ਕਿ ਜੀ ਉਹ ਮਾਗੋ ਵਰਥ ਆਨ ਸਭ ਵਾਰਿਆ ਹੋ ਪ੍ਰਿਆ ਨਿਮਕ ਸਭ ਆਗੋ ਪੰਜ ਸੰਗ ਗੁਰ ਤੇ ਛੁੱਟੇ ਦੋ ਘਰ ਆਗੋ ਹਿਰਦੇ ਪ੍ਰਕਾਸ ਪ੍ਰਗਟ ਪਿਆ ਨਿਸਬਾਸਰ ਜਾਗੋ ਸਨ ਸੁਹਾਗਣ ਪਾਇਆ ਜਿਸ ਮਸਤਕ ਭਾਗੋ ਕਹੋ ਨੰਦ ਨ ਪਾਇਆ ਤਨ ਮਨ ਸੀਤ ਲਾਗੋ ਲਾਲ ਮਹਲਾ ਪੰਜਵਾ ਲਾਲ ਅੰਗ ਦਿਸ ਕੋ ਲਗਾ ਸਕੇਟ ਭਾਗਾ ਮਹਿਲਾ ਕਜਨਾ ਹੋ ਵੀ ਨਾ ਲਾਗਿਆ ਦਾਗਾ ਪ੍ਰਭ ਪਾਇਆ ਸੁਖਦਾ ਜਾ ਮਿਲਿਆ ਸੁਖ ਪਾਏ ਸਹਿ ਸਮਾਨਾ ਪੀਤੇ ਛੁੱਟਿਆ ਨਾ ਜਾਇ ਰਹਾਉ ਜਰਾ ਮਰਾਨਾ ਵਿਆਪੀ ਫਿਰ ਦੁਗਨਾ ਪਾਇਆ ਪੀ ਮਰਦਕਾ ਨਿਆ ਗੁਰ ਅਮਰ ਕਰਾਇਆ ਜੋ ਸੋ ਜਾਣਿਆ ਜਿਨ ਚਾਕਿਆ ਹਰ ਨਾਮ ਅਮੋਲਾ ਕੀਮਤ ਕਹੀ ਇਹਨਾਂ ਜਾਈਐ ਕਿਆ ਕਹਿ ਮਕਬੋਲਾ ਸਫਲ ਦਰਸਾ ਪਰ ਬ੍ਰਹਮ ਗੁਣ ਤਰੀ ਬਾਣੀ ਪਾਵੋ ਤੁਰ ਦੇ ਦਾਸ ਕੀ ਨਾਨਕ ਬਾਣੀ ਬਲਾਲ ਮਹਲਾ ਪੰਜਵਾਂ ਰਾਖੋ ਆਪਣੀ ਸੰਪਰਾ ਮੋਈ ਕਿਰਪਾ ਧਾਰੇ ਸੇਵਾ ਕਿਸ਼ਨਾ ਜਾਨੋ ਨੀਚ ਮੂਰਖਾਰੇ ਮਾਨ ਕ੍ਰੰਤ ਤੂੰ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਪ੍ਰਸਤ ਭੂਲਦੇ ਤੂੰ ਬਖਸ਼ਣ ਹਾਰ ਰਹਾਉ ਹਮ ਔਗੁਣ ਕਰਿਆ ਨੀਕ ਹਮ ਔਗੁਣ ਕਰਿਆ ਅਸੰਖ ਨੀਤ ਤੁਮ ਨਿਰਗੁਣ ਨਿਰਗੁਣ ਦਾ ਤਾਰੇ ਦਾਤ ਸੀ ਸੰਗਤ ਪ੍ਰਭੂ ਤੇ ਆਗੇ ਕਰਮਾ ਮਾਰੇ ਤੁਮ ਦੇਉ ਸਭ ਕੇ ਦਿਆ ਧਾਰ ਹਮ ਕਿਰਤ ਗਣਾਰੇ ਲਾਗ ਪ੍ਰੇ ਦਾਇਰ ਦਾਨ ਸਿਉ ਨੈ ਜਦ ਕਮਸਾਸ ਕਸਮਾਰੇ ਤੁਸੀਂ ਤੇ ਬਾਹਰ ਕਿਛ ਨਹੀਂ ਪਉ ਕਾਟਣ ਹਾਰੇ ਕਹੋ ਨਾਨਸਣ ਦਿਆਲ ਗੁਰ ਲਿਹੋ ਮੁਗਦ ਵਧਾਰੇ ਬਲਾਲ ਮਹਲਾ ਪੰਜਵਾਂ ਦੋਸ ਨਾ ਕਾਹੂ ਦੀਜੀਐ ਤਾਂ ਆਪਣਾ ਥਿਆਈਐ ਜਿਤ ਸੇਵਿਆ ਸੁਖ ਹੋਏ ਕਣਾ ਮਨ ਸੋਈ ਗਾਈਐ ਕਹੀਐ ਕਾਏ ਪਿਆਰੇ ਤੁਝ ਬਿਨਾ ਤੁਮ ਦਿਆਲ ਸੁਆਮੀ ਸਭ ਅਗੁਣ ਮਮਾ ਲਹਾਓ ਜੋ ਤੁਮ ਰਾਖੋ ਤਿਉਂ ਰਹਾ ਅਵਰ ਨਹੀਂ ਚਾਰਾ ਨਿਦਰਿਆ ਧਰ ਤੇਰੀਆਂ ਇੱਕ ਨਾਮ ਅਦਾਰਾ ਜੋ ਤੁਮ ਕਰੋ ਸੋਈ ਫਲਾ ਮਾ ਲੇਤਾ ਮੁਗਤਾ ਸਗਲ ਸਮਗਰੀ ਤੇਰੀਆ ਸਭ ਤੇਰੀ ਜੁਗਤਾ ਚੰਨ ਬਖਾਰੋ ਕਰ ਸੇਵਾ ਜੇ ਠਾਕੁਰ ਪਾਵੈ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ ਬਲਾਵਲ ਮਹੱਲਾ ਪੰਜਵਾਂ ਮਿਰਥ ਸਹਿ ਸਿਰ ਉਪਰੇ ਪਸਵਾ ਨਹੀਂ ਬੂਝੈ ਬਾਦ ਸਾਧ ਹੰਕਾਰ ਮੈਂ ਮਰਨਾ ਨਹੀਂ ਸੂਝੈ ਸਤਿਗੁਰ ਸੇਵਾ ਆਪਣਾ ਕਾਹੇ ਫਿਰੋ ਅਭਾਗੇ ਦੇਖ ਸੰਭਾਲ ਅੰਗਲਾ ਕਾਹੇ ਫੂਲ ਲਾਗੇ ਰਹਾਓ ਕਰ ਕਰ ਪਾਪ ਦਰਬ ਕੀਆ ਵਰਤਨ ਕਹਿਤਾ

ਦਾਸ ਇਣ ਸੋਈ ਹੋਵਾ ਜਿਸ ਮਸਤ ਕਰਮਾ ਕਹੋ ਨਾਨਕ ਬੰਧਨ ਛੁੱਟੇ ਸਤਿਗੁਰ ਕੀ ਸੰਨਾ ਬਲਾਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ ਕਲ ਚਤਰ ਬਕੀਤਾ ਅੰਦਲੇ ਤ੍ਰੇਪਣ ਸੋਜੀ ਆ ਗੁਰਪੇਟ ਪਣੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮਿਲ ਮੀਤਾ ਮਹਿਲ ਖੋਈ ਕੁੜਿਆ ਕਰੇ ਨਿਮਲ ਪੇ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਕਿਟਤ ਜੀਤਾ ਜੋ ਜੋ ਕਿਨੂੰ ਆਪਣੋ ਤੇ ਸਭੈ ਦਾਨ ਦਿੱਤਾ

ਉਹ ਤੇ ਗਣਿਤ ਨੀਤਾ ਕੌਣ ਵਡਾਈ ਕਹਿ ਸਕੋ ਬੇਅੰਤ ਗਣਿਤਾ ਕਰ ਕਿਰਪਾ ਮੇ ਨਾਮ ਦੇਵ ਨਾਨ ਦਾ ਸੀਤਾ ਬਲਾਲ ਮਹਲਾ ਪੰਜਵਾਂ ਅਹਮਦ ਪ੍ਰਭਾਤ ਨੀਤ ਲੋਭ ਰਸਨਾ ਸਾਧੂ ਲਵਟ ਕਪਟ ਕਰੇ ਬਾਂਧਿਆ ਮਿਥਿਆ ਵਿਗੇ ਯਾਦ ਐਸੀ ਪੇਖੀ ਨੀਤਰ ਮੈਂ ਪੂਰੇ ਗੁਰ ਪ੍ਰਸਾਦੂ ਰਾਜ ਮਿਲਖ ਤਨ ਜੋਬਣਾ ਨਾ ਮੈਂ ਬਿਨਬਾਦ ਰਹਾਉ ਰੂਪ ਧੋਪ ਸੰਗਤਾ ਕਾਪੁਰ ਭੋਗਾਦ ਮਿਲਤ ਸੰਗ ਪਾਪ ਸੱਟ ਤਨ ਹੋਏ ਦੁਰਗਾਦ ਫਿਰਤ ਬਿਰਤ ਮਨੁੱਖ ਪਿਆ ਖਿਨ ਭਗਨ ਦੇ ਹਾਦ ਇਹ ਉਸ ਤੇ ਚੁੱਕਿਆ ਬੋਜਣ ਪਰਮਾਦ ਪਰ ਕਿਰਪਾ ਤੇ ਗੁਰ ਮਿਲੇ ਹਰ ਹਰ ਵਿਸਮਾਦ ਸੁਖ ਸਾਜ ਨਾਨਕ ਆਨੰਦ ਤਾਂ ਕਹਿ ਪੂਰਨ ਨਾਦ ਬਲਾਲ ਮਹਲਾ ਪੰਜਵਾਂ ਚਰਨ ਪਏ ਸੰਤ ਬਹੁਤ ਤਰੇ ਬੋਹਿਥਾ ਤਰੇ ਸਾਗਰ ਜੇਤ ਮਾਰਗ ਪਾਇਓ ਦੀ ਆਣ ਮੈਂ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉਠਤ ਬੈਠ ਸੋ ਤੇ ਹਰ ਹਰ ਹਰ ਚੇਤ ਹਾਉ ਪੰਜ ਚੋਰੀ ਆਗੈ ਫੱਗੇ ਜਬ ਸਾਧ ਸੰਗੇਤ ਪੂੰਜੀ ਸਾਬਤ ਘਣੋ ਲਾਭ ਗ੍ਰਹਿ ਸੁਭਾ ਸੇਤ ਨੇ ਚਲਿਆ ਸਨ ਮਿੱਟੀ ਚਿੰਤ ਨਾਹੀਂ ਡੋਲੇਤ ਪਰਮ ਪਲਵਾ ਮਿਟ ਗਿਆ ਆਪਣਾ ਪੇਖਤ ਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਐ ਕੀਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬਲਾਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਣਾ ਤੇ ਤੋ ਬਿਰਤਾਰੀ ਮਿਲਤ ਸੰਗ ਸਭ ਭਰ ਮਿਟੇ ਗਦ ਪਈ ਹਮਾਰੀ ਜਾਂ ਦਿਨ ਪੇਟਾ ਸਾਧ ਮੋਏ ਉਵਾ ਦਿਨ ਬਲਿਹਾਰੀ ਤਨ ਮਨ ਆਪਣੋ ਜੀਰਾ ਫਿਰ ਫਿਰ ਹੋਂ ਵਾਰੀ ਲਹਾਓ ਏਸ਼ਦਾਈ ਮੋਹੇ ਤੇ ਇਤਨੀ ਦ੍ਰਿੜਤਾਰੀ ਸਗਲ ਲੈਣ ਇਹੋ ਮਨ ਭਇਆ ਬਿਨਸੀ ਅਵਧਾਰੀ ਨਿੰਦ ਚਿੰਦ ਪਰ ਦੁੱਖਣਾ ਇਖਨ ਮੈਂ ਜਾਰੀ ਦਇਆ ਮਿਆ ਆ ਨਿਕਟ ਪੇਕ ਨਾਹੀਂ ਦੁਰਾਰੀ ਤਨ ਮਨ ਸ਼ੀਤਲ ਪਹੇ ਆ ਭੁਗਤੇ ਸੰਸਾਰੀ ਹੀ ਚੀਤ ਸਾ ਪ੍ਰਾਣ ਤਨ ਨਾਨਕ ਦਰਸਾਰੀ ਬਲਾਲ ਮਹੱਲਾ ਪੰਜਵਾਂ ਟਹਿਲ ਕਰੋਂ ਤੇਰੇ ਦਾਸ ਕੀ ਪੱਗ ਚਾਰੋਂ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣੋ ਰਸਾਲ ਤੂੰ ਮਿਲਤੇ ਮੇਰਾ ਮਨ ਸੀ ਓ ਜੀਓ ਤੂੰ ਮਿਲੋ ਦਿਆਲ ਨਿਸਬਾਸਰ ਮਨ ਆਨੰਦ ਹੋਤ ਚਿਤਵਤ ਕਿਰਪਾ ਰਹਾਓ ਜਗਤੋ ਦਾਨ ਸਾਧ ਪ੍ਰਭ ਤੇ ਲਾਗੋ ਪਾਲ ਮੋਕੋ ਦੀਆ ਦਾਨ ਪ੍ਰਭ ਸੰਤਨ ਪੱਗ ਰਾਲ ਉਕਸ ਜਾਣ ਪੁੱਛ ਨਹੀਂ ਨਾ ਹੀ ਕਿਸੇ ਘਾਲ ਭਰਮ ਪੈ ਰਾਖੋ ਉਹ ਤੇ ਕਾਟੋ ਜਮਜਾਲ ਬਿਨੋ ਕਰੋ ਕਰਨਾ ਪਤੇ ਪਿਤਾ ਪ੍ਰਤਪਾਲ ਗੁਣ ਗਾਓ ਤੇਰੇ ਸਾਧ ਸੰਗ ਨਾਨਕ ਸੁਖ ਪਾਲ ਬਲਾਲ ਮਹੱਲਾ ਪੰਜਵਾਂ ਕੀਤਾ ਲੋੜੇ ਸੋ

ਗੱਲਾਂ ਸਮਰੱਥ ਪ੍ਰਭ ਪੂਰੇ ਗੁਰਦੇਵ ਤਹਾਉ ਖੋਜ ਖੋਜ ਖੋਜਿਆ ਨਾਮੈ ਬਿਨਕੂਰ ਜੀਵਨ ਸੁਖ ਸਭ ਸਾਧ ਸੰਗ ਭ੍ਰਮਣ ਸਾ ਪੂਰ ਜੇ ਜੇ ਲਾਓ ਤਿੱਤ ਲੱਗੈ ਸਿਆਣ ਪਉ ਸਭ ਜਾਲੀ ਜਤ ਕਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ ਸਭ ਕੇ ਤੁਮ ਤੇ ਮਾਂਗਣਾ ਵਡਭਾਗੀ ਪਾਏ ਨਾਨਕੀ ਅਰਦਾਸ ਪ੍ਰਭ ਜੀਵਾਂ ਗੁਣ ਗਾਏ ਬਲਾਲ ਮਹੱਲਾ ਪੰਜਵਾਂ ਸਾ ਸੰਦ ਕੈ ਬਾਸ ਵੈ ਕਲਮਲ ਸਭ ਨਸਨਾ ਪ੍ਰਭ ਸੇਤੀ ਰੰਗ ਰਾਤਿਆ ਤਾ ਤੇ ਗਰਮ ਨਾ ਗ੍ਰਸਨਾ ਨਾਮ ਕਹਿਤ ਗੋਬਿੰਦ ਕਾ ਸੋਚੀ ਪੇ ਸੁਨਾ ਮਨ ਤਨ ਨਿਬੜ ਹੋਈ ਗੁਰ ਕਾ ਜਪ ਜਪਣਾ ਰਹਾਉ ਹਾਰਾ ਜਾਗਦ ਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕੌਣ ਬਿਸਨਾ ਸ਼ੀਤਲ ਸਾਨ ਸੰਤੋਖ ਹੋਏ ਸਭ ਬੂਜੀ ਤਿਸਨਾ ਦੈਦਾਤ ਮਿੱਟ ਗਏ ਨਿਰਮਲ ਥਾਨ ਵਸਨਾ ਰਾਖਣ ਰਾਖਿਆ ਭੇ ਭਰਮ ਪਸਨਾ ਨਾਮ ਦਾ ਨਨ ਸੁਖੀ ਪੀਕ ਸਾ ਦਰਸਨਾ ਬਲਾਲ ਮਹੱਲਾ ਪੰਜਵਾਂ ਪਾਣੀ ਪੱਕਾ ਪੀਸ ਦਾਸ ਕਹਿ ਤਬ ਹੋਏ ਨਿਹਾਲ ਰਾਜ ਮਿਲਕ ਸਰਦਾਰੀਆਂ ਅਗਨੀ ਮੈਂ ਜਾਲ ਸੰਜਨਾ ਕਾ ਚੋਰਾ ਤੇ ਚਰਨੀ ਲਾਗ ਮਾਇਆ ਤਾਰੀ ਸਤਰਪਾਤਨ ਛੋਟੋ ਤਿਆਗ ਰਹਾਓ ਸੰਤਕਾਂ ਦਾ ਨਾਰੂਕਾ ਸੋ ਸਰਵਣ ਦਾਨ ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਵੀ ਕੁਛ ਸਮਾਨ ਭਗਜਨਾ ਕਾ ਲੋਗਰਾ ਓੜ ਨੰਗਣਾ ਹੋਈ ਸਾਕਤ ਸਿਰ ਪਾਓ ਰੇਸ਼ਮੀ ਪੈਰ ਪਦ ਕੋਈ ਸਾਕਤ ਸਿਉਂ ਮੁਖਸ਼ੋ ਜੋਰੀ ਹੈ ਅੱਧ ਨੀਚ ਵਿੱਚੋਂ ਛੁੱਟੈ ਸਾਕ ਸਿਉਂ ਮੁਖ ਜੋਰੀ ਹੈ ਅੱਧ ਵਿੱਚੋਂ ਟੁੱਟੈ ਹਰ ਜਨ ਕਿਸੇ ਵਾਸ ਜੋ ਕਰੇ ਇਤ ਉਤੇ ਛੁੱਟੈ ਸਭ ਕੁਛ ਤੁਮਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਪੀੜਤ ਸਾਧਕਾ ਨਾਨਕ ਗੁਣਗਾਈ ਬਲਾਵਲ ਮਹੱਲਾ ਪੰਜਵਾਂ ਸਰਣੀ ਸੁਣੋ ਹਰ ਹਰ ਹਰੇ ਠਾਕਰ ਜਸਗਾਓ ਸੰਤ ਚਰਨ ਕਾ ਸੀਸ ਤਰ ਹਰ ਨਾਮ ਤੇ ਆਓ ਕਰ ਕਿਰਪਾ ਦਿਆਲ ਪ੍ਰਭ ਇਹਨੇ ਦਸਿੱਧ ਪਾਓ ਸੰਤ ਜਨਾ ਕਿਰਨ ਕਾ ਲੈ ਮਥੈ ਲਾਓ ਰਹਾਓ ਨੀਚ ਤੇ ਨੀਚ ਅਤ ਨੀਚ ਹੋਏ

ਸਿਖਾਓ, ਸਫਲ ਜਸਨ ਗੁਰ ਭੇਟੀਐ ਮਾਨ ਮੋਹ ਮਿਟਾਓ, ਸਤ ਸੰਤੋਖ ਦਇਆ ਧਰਮ ਸਤ ਸਿੰਗਾਰ ਬਣਾਓ, ਸਫਲ ਸਵਾਗਤ ਨਾਨਕ ਆਪਣੇ ਪ੍ਰਾਪਾ ਬਲਾਲ ਮਹਲਾ ਪੰਜਵਾਂ, ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ, ਜੇ ਜਨ ਹੋਆ ਸਾਧ ਸੰਗ ਤੇਜ ਭੇਟੈ ਹਰਾਇਆ, ਇਹ ਪ੍ਰਤੀਕ ਬਿੰਦਗੀ ਜਪ ਹਰ ਸੁਖ ਪਾਇਆ, ਅਨਕ ਬਾਤਾਂ ਸਭ ਕਰ ਹੇ ਗੁਰ ਘਰ ਲੈ ਆਇਆ, ਰਹਾਓ ਸਰਨ ਪਰੇ ਕੀ ਰਾਖਤਾ ਨਾਹੀ ਸਹਿ ਸਾਇਆ, ਕਰਮ ਭੂਮ ਹਰ ਨਾਮ, ਕਰਮ ਭੂਮ ਹਰ ਨਾਮ ਬੋਏ ਅਵਸਰ ਦਲਭਾਇਆ, ਅੰਤਰ ਜਾਮੀ ਆ ਪ੍ਰਭੂ ਸਭ ਕਰੀ ਕਰਾਇਆ, ਪਤਪ ਨਿਧ ਕਣੇ ਕਰੇ ਠਾਕਰ ਬਿਰਧਾਇਆ, ਮਤ ਪੂਲੋ ਮਨੁੱਖ ਜਨ ਮਾਇਆ ਪਰਮਾਇਆ, ਨਾਨਕ ਤਿਸ ਭਤ ਰੱਖ ਸੀ ਜੋ ਪ੍ਰਾਪੈ ਰਾਇਆ ਬਲਾਲ ਮੱਲਾ ਪੰਜਵਾਂ, ਮਾਟੀ ਤੇਜ ਨੇ ਸਾਜਿਆ ਕਰ ਦੁਰਲਭ ਦੇਹੇ, ਅਨਕ ਛਿਦਰ ਮਨ ਮੈਂ ਟਕੇ ਨਿਰਮਲ ਦੇ ਟੇ, ਕਿਉਂ ਵਿਸਰੈ ਭਰਾ ਮਨੈ ਤੇ ਜਿਸਕੇ ਗੁਣ ਇਹੀ, ਪ੍ਰਭ ਤਾਜ ਰਚੇ ਜਿਨ ਆਸਿਓ ਸੁਰਲੀਐ ਖੇਹ ਰਹਾਓ, ਸਿਮਰੋ ਸਿਮਰੋ ਸਾਸ ਸਾਸ ਮਤ ਬਿਲਮ ਕਰੇ, ਛੋ ਅਕਰ ਸੇਵਾ ਛੋੜ ਪ੍ਰਪੰਚ ਪ੍ਰਭ ਸਿਉ ਰਚੋ, ਤਜ ਕੂੜੈ ਨੇ ਜਿਨ੍ਹਾਂ ਨਿਕ ਏਕ ਬੋ ਰੰਗ ਕੀ ਹੈ ਉਸੀ ਏ, ਕਰ ਸੇਵਾ ਤੇ ਪਰਮਨਾਮ ਗੁਰ ਤੇ ਮਤਲੇ, ਉੱਚੇ ਤੇ ਉੱਚਾ ਵੱਡਾ ਸਭ ਸੰਗ ਵਰਨ ਇਹ, ਦਾਸ ਦਾਸ ਗੁਰਦਾਸਾ ਨਾਨਕ ਕਰ ਲੇ ਬਿਲਾਵਲ ਮਹੱਲਾ ਪੰਜਵਾਂ, ਏਕ ਟੇਕ ਗੋਬਿੰਦ ਕੀ ਤਿਆਗੀ ਅਨਿਆਸ, ਸਭ ਉੱਪਰ ਸਮਰੱਥ ਪ੍ਰਭ ਪੂਰਨ ਗੁਣਦਾਸ, ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਏ, ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਏ ਰਹਾਓ, ਆਪ ਰੱਖੈ ਆਪ ਦੇ ਸੀ ਆਪੇ ਪ੍ਰਤਪਾਰੈ, ਦੀਨ ਦਿਆਲ ਕਿਰਪਾ ਨਦੇ ਸਾ ਸਾ ਸਮਾਰ, ਕਰਨ ਹਾਰ ਜੋ ਕਰ ਰਿਹਾ ਸਾਈ ਵਡਿਆਈ, ਗੁਰਪੁਰੈ ਉਪਦੇਸਿਆ ਸੁਖ ਖਸਮ ਰਜਾਈ, ਚਿੰਤਾ ਆਦੇਸਾ ਗਣਤ ਤਜ ਜਨ ਹੁਕਮ ਬਚਾਤਾ, ਨਾ ਮਿੰਸੈ ਨਾ ਛੋੜ ਜਾਏ ਨਾਨਕ ਰੰਗ ਰਾਤਾ, ਬਲਾਲ ਮਹੱਲਾ ਪੰਜਵਾਂ, ਮਹਾ ਤਪਤ ਤੇ ਭਈ ਸ਼ਾਂਤ ਪਰਸਦ ਪਾਪ ਨਾਠੇ, ਅੰਤ ਗੁਪ ਮੈਂ ਗਲਤ ਦੇ ਕਾਢੇ ਦੇ ਹਾਥੇ, ਉਹੇ ਮਾਰੇ ਸਾਜਨਾ ਹਾਮੂਨ ਕੀ ਦੇਣ, ਜਿਨ ਪੇਟਿਆ ਹੋਵ ਸੁਖੀ ਜੀ ਦਾਨ ਦਿਨ ਰਹਾਓ, ਪਰਾ ਪੁਰਬਾ ਲਿਖਿਆ ਮਿਲਿਆ ਆਪ ਆਏ, ਬਸਤ ਸੰਗ ਹਰ ਸਾਧ ਕੈ ਪੂਰਨ ਸਾਏ, ਪੈ ਬਿਨਸੈ ਤਿਉ ਲੋਕ ਕੇ ਪਾਏ ਸੁਖ ਥਾਨ, ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ, ਨਾਨਕੀ ਤੂੰ ਟੇਕ ਪ੍ਰਭ ਤੇਰਾ ਆਧਾਰ, ਕਰਨ ਕਾਨ ਸਮਰੱਥ ਪ੍ਰਭ ਹਰ ਅਗਮਾ ਪਾਰ, ਬਲਾਲ ਮਹੱਲਾ ਪੰਜਵਾਂ, ਸੋਈ ਮਲੀਨ ਦੀਨਹੀਨ ਜਿਸ ਪ੍ਰਭ ਸਰਾਨਾ, ਕਰਨ ਹਾਰ ਨਾ ਬੋਝੀ ਆਪ ਗਣੈ ਬਗਾਨਾ, ਦੁੱਖ ਤਦੈ ਗਾ ਵਿਸਰੈ ਸੁਖ ਪ੍ਰਭ ਚਿਤ ਆਏ, ਸੰਤਨ ਕਿਹਾ ਨਾਂਦੇ ਹੋ ਨਿਤ ਹਰ ਗੁਣ ਗਾਏ ਰਹਾਓ, ਉੱਚੇ ਤੇ ਨੀਚਾ ਕਹਿ ਨੀਚ ਖਿੰਦ ਮੈਂ ਤਪ ਹੈ, ਕੀਮਤ ਕਹਿੰਦਾ ਜਾਈਐ ਠਾਕਰ ਪ੍ਰਤਾਪ ਹੈ, ਪੇਖਤੇ ਰੰਗ ਰੂਪ ਚੱਲਣਾ ਦਿਨ ਆਇਆ, ਸੁਪਨੇ ਕਾ ਸੁਪਨਾ ਪਿਆ ਅਸੰਗ ਪੇ ਚਲਿਆ ਕਮਾਇਆ ਕਮਾਇਆ, ਕਾਰਨ ਕਰਨ ਕਰਨ ਸੁਨਾਥ ਪ੍ਰਾ ਤੇਰੀ ਸਿਰੜਾ, ਹਾਰ ਦਿਨ ਸਜੈਣ ਨਾਨ ਜਪੈ ਸਦ ਸਦ ਬਲ ਜਾਈ, ਬਲਾਲ ਮਹੱਲਾ ਪੰਜਵਾਂ,

ਦਰਸ ਪੇਕ ਜਵਾਬ ਰਹਾਓ ਜਵਾਓ ਕਰੋ ਮਨੋਰਥ ਮਨਾਮਾ ਹੈ ਆਪਣੇ ਪ੍ਰਭਤੇ ਪਾਓ ਦੇ ਸੁਣੀ ਸਾਧਕੇ ਬਿਜਨ ਟੁਲਾ ਰਹਾਓ ਅੰਮ੍ਰਿਤ ਗੁਣ ਸੰਤ ਬੋਲ ਤੇ ਸੁਣ ਮਨੇ ਪਿਲਾਓ ਮੂਆ ਰਸ ਮੈਂ ਸ਼ਾਂਤ ਹੋਏ ਵਿਖੇ ਜਲਨ ਵਜਾਓ ਜਪ ਭਗਤ ਕਰਿਆ ਸੰਤ ਮੰਡਲੀ ਤਿੰਨ ਮਿਲ ਹਰ ਪਾਓ ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਓ ਉਠਤ ਬੈਠ ਜਪੋ ਨਾਮ ਹੋਏ ਕਰਮ ਕਮਾਓ ਨਾਨਕੀ ਭਰਾ ਬੇਨਤੀ ਹਾ ਸੰਤ ਸੰਭਾਓ ਬੁਲਾਓ ਮਹੱਲਾ ਪੰਜਵਾਂ ਏ ਸਾਗਰ ਸੋਈ ਤਰਿਆ ਜੋ ਹਰ ਗੁਣ ਗਾਏ ਸਾਧ ਸੰਗਤ ਕਹਿ ਸੰਗ ਵਸੜ ਪਾਗੀ ਪਾਏ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਾਨੇ ਆਖੀ ਪ੍ਰਗਟ ਪਈ ਸਾ ਲੋ ਮੈਂ ਸੇਵੇ ਕੀ ਰਾਖੀ ਰਹਾਓ ਅਗਨ ਸਾਗਰ ਤੇ ਕਾਢੇ ਆਪਰਾ ਜਲਨ ਬਜਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਪੇ ਸਹਾਈ ਜਨਮ ਮਨ ਦੋ ਕਟਿਆ ਸੁੱਕਾ ਤਣ ਪਾਇਆ ਕਾਟ ਸਿਲਕ ਪਰਮੋ ਕੀ ਆਪਣੇ ਭਰਾ ਪਾਇਆ ਮਤ ਕੋਈ ਜਾਣੂ ਅਵਰ ਕਿਛ ਸਭ ਪ੍ਰਭ ਕਹਿ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬਲਾਵੜ ਮਹੱਲਾ

ਸੁਣ ਜਪਤ ਹਰ ਨਾਮ ਜਸ ਤਾਂ ਕੀ ਦੁਰਬਲ ਆਈ ਮਹਾਮੰਤਰ ਨਾਨਕ ਹੱਥੈ ਹਰ ਕੇ ਗੁਣ ਗਾਈ ਬਦਾਲ ਮੱਲਾ ਪੰਜਵਾਂ ਭੈ ਤੇ ਉਪਜੈ ਭਗਤ ਪ੍ਰਭੂ ਅੰਤਰ ਹੋਈ ਸਾਂਤ ਨਾਮ ਜੋਤ ਬਿੰਦ ਕਾ ਬਿਨਸੈ ਪਰਮ ਪ੍ਰਾਂਤ ਗੁਰਪੁਰਾ ਸਪੇਟਿਆ ਤਾਂ ਕਹਿ ਸੁਖ ਵਿਵੇਸ ਮਨ ਕੀ ਮਤ ਤੇ ਆਗਿਆ ਸੁਣਿਆ ਉਪਦੇਸ਼ ਰਹਾਉ ਸਿਮਰ ਸਿਮਰਤ ਸਿਮਰਿਆ ਸੋ ਪੁਰਖ ਦਤਾਰ ਮਨ ਤੇ ਕੋ ਨਾ ਵਿਸਰੈ ਸੋ ਪੁਰਖ ਅਪਾਰ ਚਰਨ ਕਮਲ ਸਿਓ ਰੰਗ ਲਗਾ ਅਚਲ ਜਗਰਦੇਵ ਜਾਂ ਕੋ ਕਿਰਪਾ ਕਰੋ ਪ੍ਰਭ ਤਾਂ ਕੋ ਲਾਓ ਸੇਵ ਨਿਧਨ ਦਾਨ ਵਰਤੀਆ ਮਨ ਤਨ ਆਨੰਦ ਨਾਨਕ ਉਹਨਾਂ ਵਿਸਰੈ ਪਰ ਪਰਮਾਨੰਦ ਬਲਾਲ ਮਹਲਾ ਪੰਜਵਾਂ ਤਸਨ ਬੂਜੀ ਮਮਤਾ ਗਈ ਡਾਟੇ ਪੈ ਪਰਮਾ ਚਿਤ ਪਾਇਆ ਨ ਪਿਆ ਗੁਰ ਕੀ ਨੇ ਧਰਮਾ ਗੁਰਪੁਰਾ ਰਾਧਿਆ ਬਿਣਸੀ ਮੇਰੀ ਪੀਰ ਤਨ ਮਨ ਸਭ ਸੀਤਲ ਪਿਆ ਪਾਇਆ ਸੁਖਬੀਰ ਆਓ ਸੋਤ ਹਰ ਜਪ ਜਾਗਿਆ ਪੇਖਿਆ ਵਿਸਮਾਦ ਪੀ ਮਿਰਤ ਉਤਾਸਿਆ ਤਾਂ ਕਰ ਸਵਾਦ ਆਪ ਮੁਖ ਸੰਗੀਤ ਰੇ ਕੁਲ ਘਟਾਮੋ ਅਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਅਨਾਥ ਜਾਣ ਮੈਂ ਨਿਰਗੁਣ ਗੁਣਹੀਨ ਨਾਨਕ ਕੋ ਕਿਰਪਾ ਭਈ ਦਸ ਆਪਣਾ ਕੀਨ ਬਲਾਲ ਮਹੱਲਾ ਪੰਜਵਾਂ

ਆਪਣੇ ਦਾਸ ਰੱਖ ਲਈਏ। ਨਿੰਦਕ ਨਿੰਦਾ ਕਰ ਪੂ ਪਛੇ ਨਿਮਕਾਲ ਗ੍ਰਸੀ ਰਹਾਉ। ਸੰਤਾਂ ਏਕ ਤਿਆਣ ਦੂਸਰੋ ਕੋ ਨਾ ਆਏ, ਏਕ ਸੇ ਆਗੈ ਬੇਨਤੀ ਰਵਿਆ ਸਰਥਾਏ। ਕਥਾ ਪ੍ਰੀਤਨ ਯੋ ਸੁਣੀ ਭਗਤਨ ਕੀ ਬਾਣੀ, ਸਗਲ ਦੁਸ਼ਟ ਖੰਡ ਖੰਡ ਕੀ ਜਨ ਲੀਏ ਮਾਨੀ। ਸਤ ਵਚਨ ਨਾਨਕ ਕਹਿ ਪ੍ਰਗਟ ਸਾ ਮਾਹੇ, ਪ੍ਰਭ ਕੇ ਸੇਵਕ ਸਨ ਪ੍ਰਭ ਤਿੰਨ ਕੋ ਪਹੁ ਨਾਈ। ਬਲਾਲ ਮਹੱਲਾ ਪੰਜਵਾਂ। ਬੰਧਨ ਕਾਟੈ ਸੋ ਪ੍ਰਭੂ ਜਾਂਕੈ ਕਲ ਹਾਥ, ਆਵਰ ਕਰਮ ਨੈ ਛੁਟੀਐ ਰਾਖੋ ਹਰ ਨਾਥ। ਤੋ ਸਰਨਾਗਤ ਮਾਧਵੇ ਪੂਰਨ ਦਿਆਲ, ਛੂਟ ਜਾਏ ਸੰਸਾਰ ਤੇ ਰਾਖੈ ਗੋਪਾਲ ਰਹਾਉ। ਆਸਾ ਪਰਮ ਬੇਕਾਰ ਮੋਹੋ ਹਿਨ ਮੈਲ ਬਾਨਾ, ਝੂਠ ਸਮਗਰੀ ਮਨ ਉਸੀ ਪਾਰ ਬਣਨਾ ਜਾਣਾ। ਪਰਮ ਜੋਤ ਪੂਰਨ ਪੁਰਖ ਸਭ ਜੀਤ ਮਾਰੇ, ਜਿਉਂ ਤੂੰ ਰਾਖੇ ਤੂੰ ਰਹਾ ਪ੍ਰਭ ਗਮਾ ਪਾਰੇ। ਕਰਨ ਕਾਨ ਸਰਾਤ ਪ੍ਰਭ ਦੇ ਆਪਣਾ ਨਾਓ, ਨਾਨਕ ਤਰੀਆ ਸਾਧ ਸੰਗ ਹਰ ਹਰ ਗੁਣ ਗਾਓ। ਬਿਲਾਵਲ ਮਹੱਲਾ ਪੰਜਵਾਂ। ਕਾਵਣ

ਤੂੰ ਮਹਾਂ ਉਦਮਾਦਾ ਖਰਕਾ ਪੈਖਰ ਤੋ ਛੁੱਟੈ ਜਿਉਂ ਉੱਪਰ ਲਾਦਾ ਰਹਾਉ ਜਾਪਤਾ ਸੰਜਮ ਤੁਮਖੰਡੇ ਜਮ ਕੇ ਦੁੱਖ ਡਾਂਡ ਸਮਝਾ ਨਾਹੀਂ ਜੋਣ ਦੁੱਖ ਨਲਜੇ ਪਾਂਡ ਹਰ ਸੰਗ ਸਹਾਈ ਮਹਾਮੀਤ ਤਿਸਿਓ ਤੇਰਾ ਭੇਦ ਤਿਸਿਓ ਤੇਰਾ ਭੇਦ ਬੀਚਾ ਵਿਧਾ ਪਚ ਬਟਵਾਰੀ ਉਪਜੋਮਾ ਖੇਦ ਨਾਨਕ ਤਿੰਨ ਸੰਤਸਣ ਲਾਗਤੀ ਜਿਨ ਬਸ ਕੀਨਾ ਤਨ ਤਨ ਸਰਸ ਆਪਣਾ ਪ੍ਰਭ ਜਨ ਕੋ ਦੀਨਾ ਬਿਲਾਵਲ ਮਹਲਾ ਪੰਜਵਾਂ ਉਦਮ ਕਰ ਤੇ ਆਨੰਦ ਪਿਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰ ਜਪੋ ਜੀਵਾ ਪਾਰ ਰਾਤੇ ਮੁਖ ਅੰਮ੍ਰਿਤ ਪੀਵਾ ਲਹਾਓ ਜੀ ਜੰਤ ਸਭ ਸੁਖ ਵਸੇ ਸਭ ਕੇ ਮਨ ਲੋਚ ਪਰ ਪੁਕਾਰ ਨਿਤ ਤੇ ਨਾ ਹੀ ਕਚ ਪੋਚ ਧਨ ਸੋ ਥਾਨ ਬਸੰਤ ਤਨ ਜਾਂ ਜਪਿਆ ਨਾਮ ਕਥਾ ਕੀਰਤਨਾ ਅਰਤਕਣਾ ਅਸੁਖ ਸਾਜ ਵਿਸਰਾਮ ਮਨ ਦੇ ਕਦਿਨਾ ਵਿਸਰਿਆ ਨਾਥ ਕੋ ਨਾਥ ਨਾਨਕ ਪ੍ਰਭ ਨਾਗਤ ਜਾਂਕੈ ਸਭ ਕੁਝ ਹਾਥ ਬਲਾੜ ਮਹਲਾ ਪੰਜਵਾਂ ਜਿਨ ਤੂੰ ਬੰਦ ਕਰ ਸੋਦਿਆ ਜਿਨ ਤੂੰ ਬੰਦ ਕਰ ਛੋਡਿਆ ਫੁਨ ਸੁਖ ਮੈਂ ਪਾਇਆ ਸਦਾ ਸਿਮ ਚਨਾਰ ਬਿੰਦ ਅਸੀਲ ਵਥਾਇਆ ਜੀਵਤਿਆਂ ਥਵਾ ਮੂਆ ਕਿਜ ਕਾਮਨਾ ਆਵ ਹੈ ਜਿਨ ਰਚਨ ਦੇ ਚਾਇਆ ਕੋ ਤਿਸ ਸਿਉਂ ਰੰਗ ਲਾਵੇ ਰਹਾਉ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਕਾਂ ਤੇ ਕਾਢੈ ਤੀਰੀ ਤੇ ਹਸਤੀ ਕਰੈ ਟੁਟਾ ਲੈ ਗੰਢ ਲੈ ਅੰਡਜ ਜੀਰਜ ਸੀਤਜ ਉਤਪੁਜਾ ਪ੍ਰਭ ਕੀ ਇਹ ਕਿਰਤ ਕਿਰਤ ਕਮਾਵਣ ਸਰ ਫਲ ਰਵੀ ਹੈ ਨਿਰਤ ਹਮ ਤੇ ਕੁਛ ਨਾ ਹੋਵਣਾ ਸਰਨ ਪ੍ਰਭ ਸਾਧ ਮੋਹ ਮਗਨ ਕੂਪਾਂ ਤੇ ਨਾਨਕ ਗੁਰ ਖਾੜ ਬਲਾਲ ਮੱਲਾ ਪੰਜਵਾਂ ਕੋਚ ਕੁਚਤ ਮੈਂ ਫਿਰਾਂ ਕੁਜੋ ਬਨ ਥਾਨ ਅਸ਼ਾਲਾ ਛੇਦ ਅਭੇਦ ਪ੍ਰਭ ਆਸੇ ਭਗਵਾਨ ਕਵ ਦੇਖੋ ਪ੍ਰਭ ਆਪਣਾ ਆਤਮ ਕਹਿ ਰੰਗ ਜਾਗਣ ਤੇ ਸੁਣਾ ਪਲਾ ਬਸਿਆ ਪ੍ਰਭ ਸੰਗ ਰਹਾਉ ਬਰਨ ਸ੍ਰਮ ਸ਼ਾਸਤਰ ਸੁਣੋ ਦਰਸ਼ਨ ਕੀ ਪਿਆਸ ਰੂਪ ਨਾ ਰੇਖ ਨਾ ਪੰਜ ਤੱਤ ਟਾਕਰ ਅਵਨਾਸ ਉਸ

ਤਿਸ ਪ੍ਰਭ ਭੇਟਿਆ ਜਾਂ ਕੇ ਪੂਰਨ ਕਰਮਾ ਬਲਾਲ ਮਹੱਲਾ ਪੰਜਵਾ ਜੀ ਜੰਤ ਸੁ ਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ ਕਰ ਜੋ ਤਾਰ ਸਤਿਗੁਰੂ ਘਰ ਆ ਹਰਿਆਪ ਖਾਦ ਖਰਚ ਤੰਨੇ ਬਿਤਰ ਹੈ ਗੁਰਸ਼ਬਦ ਖੋਟ ਪੂਰਨ ਪਈ ਸਮੱਗਰੀ ਕਬੂ ਨਹੀਂ ਟੁੱਟ ਰਹਾ ਸਾਧ ਸੰਗਾ ਰਾਧਨਾ ਹਰ ਨਿਦਿਆ ਪਾਰ ਧਰਮ ਅਰਥ ਹਰ ਕਾਮ ਮੋਕ ਦੇਤੇ ਨਹੀਂ ਬਾਰ ਭਗਤ ਰਾਧ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਾਂ ਸੰਚਿਆ ਜਾਂਕਾ ਨਹੀਂ ਸੰਭਾਰ ਸਨ ਪਰੇ ਪ੍ਰਭ ਤੇਰੀ ਆ ਪ੍ਰਭ ਕਿਵੜੇ ਆਈ ਨਾਨਕ ਅੰਤਨਾ ਪਾਈਐ ਬੇਅੰਤ ਗੁਸਾਈ ਬਲਾਲ ਮਹੱਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪਏ ਰਾਸ ਕਰਤਾਰ ਪੁਰ ਕਰਤਾ ਵਸੈ ਸੰਤਨ ਕਹਿ ਪਾਸ ਰਹਾਓ ਬਿਘਨਾ ਕਉ ਲਾਗਤਾ ਗੁਰ ਪੈ ਅਰਦਾਸ ਅਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਤੋਟਣਾ ਆਵੇ ਕਦੇ ਮੂਲ ਪੂਰਨ ਭੰਡਾਰ ਚਰਨ ਕਵਲ ਮਨ ਤਨ ਵਸੇ ਪ੍ਰਭ ਗੁਮਾ ਪਾਰ ਬਸਤ ਕਮਾਵਤ ਸਾਹ ਸੁਖੀ ਕਿਸ਼ ਉਹਨਾਂ ਦੀ ਸਹਿ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰ ਜਗਦੀ ਸਹਿ ਜੈ ਜੈ ਕਾਰ ਸਭੈ ਕਰੈ ਸਚ ਥਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬਲਾਲ ਮਹੱਲਾ ਪੰਜਵਾਂ ਹਰ ਹਰ ਹਰ ਆਦੀ ਹੈ ਹੋਈਆ ਰੋਗ ਰਾਮ ਚੰਦ ਕੀ ਲਸ਼ਟਕਾ ਜਿਹਨੇ ਮਾਰਿਆ ਰੋਗ ਰਹਾਓ ਗੁਰਪੁਰਾ।

राणा राव ना को रह रंग न तुंग फकीर वारी आपो अपनी

ਜਿਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਸਵਾਮੀ ਸਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ

ਜਿਨ ਜਗ ਤੰਦਾ ਲਾਇਆ, ਮੁਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁਨੇ ਵੀਰ ਸਬਾਏ, ਕਾਇਆ ਹੰਸ ਥੀਆ ਵੇ ਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ, ਧਨ ਸਿਰਨ ਦਾ ਸੱਚਾ ਪਾਤ ਸਾਹੋ, ਜਿਨ ਜਗ ਤੰਦਾ ਲਾਇਆ, ਸਾਹਿਬ ਸਿਮਰਹੋ ਮੇਰੇ ਭਾਈ ਹੋ, ਸਭਨਾ ਇਹੋ ਪਏ ਆਣਾ, ਐਥਾ ਧੰਦਾ ਕੂੜਾ ਚਾਰ ਦਿਹਾ, ਸਹਾਗੈ ਸਰ ਪਰ ਜਾਣਾ, ਆਗੈ ਸਰ ਪਰ ਜਾਣਾ, ਜੋ ਮਿਹਮਾਣਾ ਕਾਹੇ ਗਰਬ ਕੀਜੈ, ਜਿਤ ਸੇਵਿਆ ਦਰਗਹਿ ਸੁਖ ਪਾਈਐ, ਨਾਮ ਤਿਸੈ ਕਾਲੀਜੈ, ਆਗੈ ਹੁਕਮ ਨ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰੇ ਹੋ ਮੇਰੇ ਭਾਈ ਹੋ, ਸਭਨਾ ਇਹੋ ਪਏ ਆਣਾ, ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਹੋ ਸੰਸਾਰੋ, ਜਲ ਥਲ ਮਹੀਲ ਰਵ ਰਹਿਆ, ਸਾਚੜਾ ਸਿਰਜਣਹਾਰੋ, ਸਾਚਾ ਸਿਰਜਣਹਾਰੋ, ਅਲੱਖ ਪਾਰੋ, ਤਾਕਾ ਅੰਤ ਨ ਪਾਇਆ, ਆਇਆ ਤਿਨਕਾ ਸਫਲ ਪਿਆ ਹੈ, ਇੱਕ ਮਨ ਜਿਨੀ ਧਿਆਇਆ, ਢਾਹੇ ਢਾਹੇ ਉਹ ਸਾਰੇ ਆਪੇ, ਹੁਕਮ ਸਵਾਰਨ ਹਾਰੋ, ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਹੋ ਸੰਸਾਰੋ, ਨਾਨਕ ਰੋਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ, ਵਾਲੇ ਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਬੇਕਾਰੋ, ਰੋਵਣ ਸਗਲ ਬੇਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ, ਚੰਗਾ ਮੰਦਾ ਕਿਛ ਸੂਝੈ ਨਾਹੀ, ਇਹੋ ਤਨ ਏ ਵੈ ਖੋਵੈ, ਐਥੈ ਆਇਆ ਸਭ ਕੋ ਜਾਸੀ, ਕੂੜ ਕਰਹੋ ਅਹੰਕਾਰੋ, ਨਾਨਕ ਰੋਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ, ਵਡਹੰਸ ਮਹੱਲਾ ਪਹਿਲਾ, ਆਵਹੋ ਮਿਲਹੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ, ਰੋਵੈ ਹੈ ਬਿਰਹਾ ਤਨ ਕਾ, ਆਪਣਾ ਸਾਹਿਬ ਸੰਭਾਲੇ ਹਾਂ, ਸਾਹਿਬ ਸੰਭਾਲ ਹੈ ਪੰਥ ਨਿਹਾਲ ਹੈ, ਅਸਾ ਪਿਓ ਥੈ ਜਾਣਾ, ਜਿਸ ਕਾ ਕੀਆ ਤਿਨ ਹੀ ਲੀਆ, ਹੁਆ ਤਿਸੈ ਕਾ ਪਾਣਾ, ਜੋ ਤਿਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰੇ ਹਾਂ।

ਪੰਥ ਸੁਹੇਲਾ ਜਾਵ ਹੋ ਤਾਂ ਫਲ ਪਾਵ ਹੋ ਆਗੈ ਮਿਲੈ ਵਡਾਈ ਭੇਟਾ ਸਿਉ ਜਾਵ ਹੋ ਸੱਚ ਸਮਾਵ ਤਾਂ ਪਤ ਲੇਖੈ ਪਾਈ ਮਹਿਲੀ ਜਾਏ ਪਾਵ ਹੋ ਖਸਮੈ ਭਾਵ ਹੋ ਰੰਗ ਸੁ ਰਲੀਆਂ ਮਾਣੈ ਮਰਨ ਨ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣਾ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪ੍ਰਵਾਣੋ

ਪਤ ਸਿਉ ਜਾਵ ਹੈ, ਅੱਗੇ ਦੁਖ ਨ ਲਾਗੈ, ਕਰ ਏਕ ਧਿਆਵ ਹੈ ਤਾਂ ਫਲ ਪਾਵ ਹੈ, ਜਿਤ ਸੇਵਿਆ ਭਉ ਭਾਗੈ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣਾ ਜਾਣੋ ਮਰਨ ਮੁਣਸਾਂ, ਸੂਰਿਆ ਹੱਕ ਹੈ ਜੋ ਹੋਏ ਮਰਹਿ ਪ੍ਰਵਾਣੋ।

ਧਾਰਨ ਧਾਰੇ ਜਿਨ ਕੀਆ ਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ ਜਿਨ ਕਿਛ ਕੀਆ ਸੋਈ ਜਾਣੈ ਤਾ ਕਾ ਰੂਪ ਪਾਰੋ ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਉਹ ਸੰਸਾਰ ਵੱਡ ਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪਰਵਤਗਾਰੋ ਜਨਾਪੀ ਨੇ ਆਪ ਸਾਜਿਆ ਸੱਚੜਾ ਲੱਖ ਪਾਰੋ ਦੋਏ ਪੁੜ ਜੋੜ ਵਿਛੋੜਿਆਨਾ ਗੁਰ ਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਿਆਨਾ ਹਿਨ ਸਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹਾਉ ਤੁਧ ਸਿਰਜੀ ਮੇਦਨੀ ਦੁੱਖ ਸੁੱਖ ਦੇ ਮਨਹਾਰੋ ਨਾਰੀ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆ ਦੇਹ ਜੀਆ ਆਧਾਰੋ ਕੁਦਰਤ ਤਖ਼ਤ ਰਚਾਇਆ ਸੱਚ ਨਿਬੇੜਨ ਹਾਰੋ ਆਵਾਗਮਨ ਸਿਰਜਿਆ ਤੂੰ ਥਿਰ ਕਰਨਾ ਹਾਰੋ ਜੰਮਣ ਮਰਨ ਆਏ ਗਿਆ ਬਦਕ ਜੀਉ ਬੇਕਾਰੋ ਭੂਡੜਾ ਨਾਮ ਵਿਸਾਰਿਆ ਬੂਡੜਾ ਕਿਆ ਤੇ ਸਚਾਰੋ ਗੁਣ ਛੋੜ ਬਿਖ ਲੱਦਿਆ ਅਵਗੁਣ ਕਾਵਣ ਜਾਰੋ ਸੱਦੜੇ ਆਏ ਤਿਨਾ ਜਾਨੀ ਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁੰਨੇ ਆ ਵਿਛੜਿਆ ਮੇਲਣ ਹਾਰੋ ਰੂਪ ਨ ਜਾਣੈ ਸੋਹਣੀ ਐ ਹੁਕਮ ਬੱਧੀ ਸਿਰਕਾਰੋ ਬਾਲਕ ਬਿਰਧ ਨ ਜਾਣਨੀ ਤੋੜਨ ਹੇਤ ਪਿਆਰੋ ਨੌ ਦਰ ਠਾਕੇ ਹੁਕਮ ਸੱਚ

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁੱਛਕ ਦੀ ਖਿਮਾ ਆਓ ਵਿਛੜੀ ਆਤਮਾ ਦੇ ਪ੍ਰਤੀ ਰੱਖੇ ਹੋਏ ਸਹਿਜ ਪਾਠਾਂ ਦੇ ਭੋਗ ਦੇ ਸਲੋਕ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਰ ਸਾਹਾਂਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ ਸੱਜਣ ਸੱਚਾ ਪਾਤਿਸਾਹੋ ਸਿਰ ਸਾਹਾਂਦਾ ਸਾਹੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀ।

ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਬਿਟਾ ਹੋ। ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ। ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣਹੋ ਵਡਭਾਗੀ ਹੋ ਸਗਲ ਮਨੋਰਥ।

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੋਰਾ ਅਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ, ਅਰਜਨ ਹਰਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ ਕਰਨਾਉ ਨਿਧਾ ਵੈਤਾਏ। ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ। ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਚਵਰ ਛਤਰ ਤਖ ਦੇ ਮਾਲਕ, ਹਲਤ ਪਲਤ ਕੇ ਰੱਖਿਆ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਅਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਉਸ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਸਹਿਤ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀ ਦਾਰਜੀ ਕਾ ਧਿਆਨ ਧਰ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਹਲਤ ਪਲਤ ਕੇ ਰੱਖਿਆ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਆਪ ਜੀ ਦੇ ਭਾਣੇ ਅਨੁਸਾਰ ਜਿਹਾ ਚੇਰੀ ਲਿਖਿਆ ਤੇਹਾ ਹੁਕਮ ਕਮਾਹੇ ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਦੇ ਮਾਂ ਵਾਕਬ ਸਾਹਿਬ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਜੀ ਪੱਟੀ ਜੋ ਆਪ ਜੀ ਵੱਲੋਂ ਸਵਾਸਾਂ ਰੂਪੀ ਪੂੰਜੀ ਨੂੰ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਸੰਪੂਰਨ ਕਰਦਿਆਂ ਹੋਇਆਂ ਪੰਜ ਭੂਤਕ ਦੇਹ ਸਰੀਰ ਤਿਆਗ ਗਏ ਸਨ ਸਤਿਗੁਰੂ ਮਹਾਰਾਜ ਜੀਓ ਪਿੱਛੇ ਤਿਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਤਿਨ੍ਹਾਂ ਦੀ ਵਿਛੜੀ ਹੋਈ ਆਤਮਾ ਦੀ ਸ਼ਾਂਤੀ ਹਿੱਤ ਸਦਗਤੀ ਕਲਿਆਣ ਵਾਸਤੇ ਆਪ ਜੀ ਦੀ ਪਾਵਨ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਗਾਸ਼ ਕਰਵਾਏ ਗਏ ਸਨ ਇਸ ਵੇਲੇ ਸਤਿਗੁਰੂ ਮਹਾਰਾਜ ਜੀਓ ਪਾਵਨ ਬਾਣੀ ਅਲਾਣੀਆਂ ਦੇ ਪਾਠ ਹੋਏ ਹਨ ਅਤੇ ਸਤਿਗੁਰੂ ਮਹਾਰਾਜ ਜੀਓ ਬੈਰਾਗਮਈ ਸ਼ਬਦ ਕੀਰਤਨ ਗਾਇਨ ਹੋਇਆ ਹੈ ਉਪਰੰਤ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਹਨ ਆਪ ਜੀ ਕੇ ਹਜ਼ੂਰ ਸੱਜ ਕੇ ਗ੍ਰੰਥੀ ਸਿੰਘਾਂ ਤੋਂ ਸ੍ਰੀ ਸਹਿਜ ਪਾਠ ਕਰਦਿਆਂ ਸੇਵਕ ਪਰਿਵਾਰ ਤੋਂ ਬਾਣੀ ਪੜ੍ਹਦਿਆਂ ਸ਼ਬਦ ਕੀਰਤਨ ਗਾਇਨ ਕਰਦਿਆਂ ਸੱਚੇ ਪਾਤਸ਼ਾਹ ਜੀ ਸ੍ਰੀ ਸਹਿਜ ਪਾਠ ਦੇ ਭੋਗ ਸੰਪੂਰਨਤਾਈ ਕਰ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਬਖਸ਼ਣੀ ਸੁੱਧ ਸਪਸ਼ਟ ਪੈ ਪਾਵਨੀ ਸਮੇਤ ਬਾਣੀ ਪੜ੍ਹਨ ਦਾ ਬਲ ਉੱਦਮ ਬਖਸ਼ ਕਿਰਪਾ ਕਰਨੀ ਮਹਾਰਾਜ ਜੀ ਉਸ ਕਲਯੁਗੀ ਜੀਵ ਹਾਂ ਲੇਖਾ ਕਥਾ ਨਾ ਛੂਟੀ ਹੈ ਖਿਨ ਖਿਨ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ ਅਬ ਕੀ ਬਾਰ ਬਖਸ਼ ਬੰਦੇ ਕੋ ਬੋਹਰਨ ਭੌਜਲ ਫੇਰਾ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਸਮੁੱਚੇ ਸੱਚੇ ਪਾਤਸ਼ਾਹ ਸ੍ਰੀ ਸਹਿਜ ਪਾਠ ਗਾਈ ਹੋਈ ਬਾਣੀ ਸ਼ਬਦ ਕੀਰਤਨ ਸਮੁੱਚੀ ਬਾਣੀ ਦਾ ਫਲਾਦੇਸ਼ ਬਖਸ਼ਿਸ਼ ਕਰਦੇ ਹੋਏ ਵਿਛੜੀ ਹੋਈ ਆਤਮਾ ਭਾਈ ਬਲਵਿੰਦਰ ਸਿੰਘ ਜੀ ਨੂੰ ਬਖਸ਼ਿਸ਼ ਕਰਕੇ ਸਦਗਤੀ ਕਲਿਆਣ ਬਖਸ਼ਿਸ਼ ਕਰਨੀ ਆਵਾਗੌਣ ਤੋਂ ਬਚਾ ਲੈਣਾ ਸਦੀਪ ਕਾਲ ਚਰਨ ਕਮਲਾਂ ਵਿੱਚ ਨਿਵਾਸਾ ਦੇਣਾ ਪਿੱਛੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਕਰਨੀਆਂ ਸਤਿਗੁਰੂ ਮਹਾਰਾਜ ਜੀਓ ਸ੍ਰੀ ਸਹਿਜ ਪਾਠ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਕੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਆਪ ਜੀ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕਰਕੇ ਪਰਿਵਾਰ ਨੂੰ ਸੰਬੰਧੀਆਂ ਭਾਣਾ ਮੰਨਣ ਦਾ ਬਲ ਬਖਸ਼ੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਗੁਰੂ ਕੀ ਪਾਵਨ ਹਜ਼ੂਰੀ ਅੰਦਰ ਸਾਜੀ ਨਿਵਾਜੀ ਸਾਧਸੰਗ ਜੀਓ। ਹੁਣ ਬੇਨਤੀ ਕੀਤੀ ਜਾਂਦੀ ਹੈ ਪਰਿਵਾਰ ਵੱਲੋਂ ਭਾਈ ਪਰਮਿੰਦਰ ਸਿੰਘ ਜੀ ਪੱਟੀ ਜੋ UK ਤੋਂ ਆਏ ਹਨ ਉਹ ਆਪ ਸੰਗਤਾਂ ਦੇ ਵਿੱਚ ਵਿਛੜੀ ਹੋਈ ਆਤਮਾ ਭਾਈ ਬਲਵਿੰਦਰ ਸਿੰਘ ਜੀ ਪੱਟੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਕੁਝ ਮਿੰਟ ਉਹਨਾਂ ਨੇ ਆਪਣੇ ਵਿਚਾਰ ਰੱਖਣੇ ਹਨ। ਸੋ ਭਾਈ ਪਰਮਿੰਦਰ ਸਿੰਘ ਜੀ ਪੱਟੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ 'ਤੇ ਆਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦੀ ਸਾਜਣ ਵਾਜੀ ਗੁਰੂ ਰੂਪ ਸਾਹਿਬ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਸਾਰੇ ਹੀ ਸਾਡੇ ਪਰਮ ਪਿਆਰੇ ਵੀਰ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਹੋਇਆਂ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜਮਾਨ ਹੋਏ ਹਨ, ਉਹਨਾਂ ਦੇ ਪੰਜ ਭੂਤਕ ਸਰੀਰ ਨੂੰ ਅਗਨ ਭੇਟ ਕਰਨ ਤੋਂ ਉਪਰੰਤ ਉਹਨਾਂ ਦੇ ਨਿਮਿੱਤ ਰਖਾਏ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋ ਕਰਕੇ ਗੁਰੂ ਅੱਗੇ ਅਰਦਾਸ ਕਰਨ ਆਏ ਹਾਂ ਕਿ ਹੇ ਗੁਰੂ ਪਿਤਾ ਮਹਾਰਾਜ, ਉਹਨਾਂ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੀਂ। ਗੁਰੂ ਪਿਆਰਿਓ, ਆਪਾਂ ਨੇ ਵਿਰਾਗਮਈ ਕੀਰਤਨ ਸੁਣਿਆ, ਵਿਰਾਗਮਈ ਬਾਣੀ ਸੁਣੀ, ਜਿਸ ਦੇ ਵਿੱਚ ਸਾਡੇ ਗੁਰੂਆਂ ਨੇ ਇਹੀ ਸਮਝਾਇਆ ਹੈ ਕਿ ਉੱਠੋ ਜਾਗੋ। ਸਾਡੀ ਕੀ ਮੋਹਲਤ ਹੈ? ਇੱਕ ਦਮ ਦੀ। ਜੇ ਇੱਕ ਸਾਹ ਆ ਗਿਆ ਤਾਂ ਅਸੀਂ ਜਿਉਂਦੇ ਹਾਂ, ਜੇ ਸਾਹ ਨਾ ਆਇਆ ਤਾਂ ਅਸੀਂ ਖਸੇ ਹਾਂ। ਅਤੇ ਜਦੋਂ ਸਾਹ ਆਉਣ ਤੋਂ ਖਤਮ ਹੋ ਜਾਂਦੇ ਹਨ ਅਸੀਂ ਕਹਿੰਦਾ ਮੌਤ ਹੋ ਗਈ, ਬੰਦਾ ਮਰ ਗਿਆ। ਪਰ ਬਾਣੀ ਦੇ ਵਿੱਚ ਕਹਿੰਦੇ ਨੇ ਪੂਰਾ ਹੋ ਗਿਆ। ਸੋ ਗੁਰੂ ਪਿਆਰਿਓ, ਇਸ ਮੌਤ ਤੋਂ ਹਰ ਕੋਈ ਡਰਦਾ ਹੈ, ਪਰ ਸਾਡੇ ਗੁਰੂ ਨੇ ਕਿਹਾ ਇਸ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਇੱਕ ਅਟਲ ਸੱਚਾਈ ਹੈ ਅਤੇ ਆਪਾਂ ਸਾਰਿਆਂ ਨੇ ਇਸ ਦਾ ਮੁਕਾਬਲਾ ਕਰਨਾ ਹੈ। ਉਹਨਾਂ ਨੇ ਸਾਨੂੰ ਇਸ ਨੂੰ ਫੇਸ ਕਰਨ ਦਾ ਲਈ ਕਿਹਾ ਹੈ। ਇਸ ਲਈ ਸਿੱਖੀ ਹੀ ਇੱਕ ਐਸਾ ਧਰਮ ਹੈ, ਜਦੋਂ ਤੁਸੀਂ ਬਾਕੀ ਧਰਮਾਂ ਵੱਲ ਦੇਖੋ ਤਾਂ ਬੜੇ ਆਰਾਮ ਨਾਲ ਕਹਿ ਦਿੰਦੇ ਨੇ ਇਫ ਯੂ ਜੁਆਇਨ ਕ੍ਰਿਸਚੈਨਿਟੀ ਯੂ ਵਿਲ ਸਰਵਾਈਵ ਐਵਰ ਲਾਸਟਿੰਗ ਲਾਈਫ ਥਰੂ ਕ੍ਰਾਈਸਟ। ਮੁਸਲਮਾਨ ਕਹਿੰਦੇ ਨੇ ਕਿ ਮੁਹੰਮਦ ਸਾਹਿਬ ਹੀ ਤੁਹਾਡੀ ਗਵਾਹੀ ਭਰਨਗੇ ਕਿਆਮਤ ਦੇ ਦਿਨ, ਤਾਂ ਉਦੋਂ ਜਿਨ੍ਹਾਂ ਨੂੰ ਉਹ ਕਹਿਣਗੇ, ਜਿਹੜੇ ਮੁਸਲਮਾਨ ਹੋਣਗੇ ਉਹਨਾਂ ਨੂੰ ਸਵਰਗ ਮਿਲੇਗਾ, ਬਾਕੀ ਖਤਮ। ਪਰ ਸਾਡੇ ਗੁਰੂ ਕਹਿੰਦੇ ਨੇ ਜਿੰਨੀ ਨਾਮ 'ਤੇ ਆਇਆ, ਜਿਨ੍ਹਾਂ ਨੇ ਨਾਮ 'ਤੇ ਆਇਆ ਉਹ ਭਾਰਤ ਆਉਣ ਉਤਰਨਗੇ। ਸੋ ਸਾਡੇ ਗੁਰੂਆਂ ਨੇ ਕਿਹਾ ਹੈ ਆਪਾਂ ਇਸ ਸੰਸਾਰ ਦੇ ਵਿੱਚ ਵਿਛੜਦਿਆਂ ਹੋਇਆਂ ਉਹ ਸਫ਼ਰ ਜੇ ਆਪਾਂ ਨੇ ਇਕੱਲਿਆਂ ਨੇ ਤੈਅ ਕਰਨਾ ਹੈ, ਸਾਨੂੰ ਉਸ ਦੀ ਤਿਆਰੀ ਕਰਨੀ ਚਾਹੀਦੀ ਹੈ। ਅਤੇ ਉਸ ਦਾ ਜੋ ਸਫ਼ਰ ਦੀ ਤਿਆਰੀ ਹੈ, ਉਸ ਦਾ ਟਿਕਟ ਹੈ, ਉਸ ਦਾ ਤੁਲਾ ਹੈ, ਜਿੱਦਾਂ ਸਮਾਨ ਬੰਨਦੇ ਹਾਂ ਉਹ ਹੈਗਾ ਰਾਮ ਨਾਮ। ਅਤੇ ਜਦੋਂ ਰਾਮ ਨਾਮ ਦੀ ਕਿਸ਼ਤੀ ਦੇ ਵਿੱਚ ਆਪਾਂ ਚੜ੍ਹ ਗਏ, ਕਿਉਂਕਿ ਆਪਣੀ ਜੋ ਕਿਸ਼ਤੀ ਹੈ, ਆਪਣਾ ਜੋ ਬੇੜਾ ਹੈ, ਕਬੀਰ ਜੀ ਦੇ ਕਹਿਣ ਦੇ ਮੁਤਾਬਕ ਇਹ ਜ਼ਰਜ਼ਰਾ ਹੋਇਆ ਹੋਇਆ ਹੈ, ਗਲੀਆਂ ਛੇਦ ਬਹੁਤ ਹੋਏ ਹੋਏ ਹਨ ਇਸ ਦੇ ਵਿੱਚ, ਇੰਨਾ ਛੇਦ ਹੋਏ ਹੋਏ ਹਨ ਕਿ ਡੁੱਬਣਾ ਹੀ ਡੁੱਬਿਆ। ਪਰ ਜਦੋਂ ਰਾਮ ਨਾਮ ਸਾਡੇ ਕੋਲ ਹੁੰਦਾ ਹੈ ਤਾਂ ਉਹ ਤਰ ਜਾਂਦੇ ਹਨ, ਅਤੇ ਜਿਹੜੇ ਪਾਪਾਂ ਦੇ ਭਾਰ ਆਪਣੇ ਸਿਰ 'ਤੇ ਚੁੱਕੀ ਫਿਰਦੇ ਹਨ ਉਹ ਡੁੱਬ ਜਾਂਦੇ ਹਨ। ਸੋ ਜਿਨ੍ਹਾਂ ਕੋਲ ਰਾਮ ਧਨ ਹੁੰਦਾ ਹੈ ਉਹ ਇਸ ਸੰਸਾਰ ਤੋਂ ਪਾਰ ਹੋ ਜਾਂਦੇ ਹਨ ਅਤੇ ਬਾਕੀ ਡੁੱਬਦੇ ਹਨ। ਗੁਰੂ ਸਾਹਿਬ ਦੇ 9ਵੇਂ ਪਾਤਸ਼ਾਹ ਦੇ ਪਹਿਲੇ ਸਲੋਕ ਦੇ ਵਿੱਚ ਮੈਨੂੰ ਬੈਠੇ ਨੂੰ ਗੱਲ ਯਾਦ ਆਈ, ਕਹਿੰਦੇ ਗੁਰ ਗੋਬਿੰਦ ਗਾਇਓ ਨਹੀਂ, ਗੁਰੂ ਦੇ ਗੋਬਿੰਦ ਗੁਣ ਗਾਏ ਨਹੀਂ ਜਨਮ ਅਕਾਰਤਕੀਨ ਬੇਫਜ਼ੂਲ ਹੋ ਗਿਆ ਜਨਮ। ਪਰ ਇਹੀ ਸੈਂਟੈਂਸ ਨੂੰ ਦੇਖੋ, ਸਾਡੇ ਚਾਚਾ ਜੀ ਇਸ ਤਰ੍ਹਾਂ ਸਮਝਾਉਂਦੇ ਸਨ, ਗੁਣ ਗੋਬਿੰਦ ਗਾਇਓ, ਰੱਬ ਦੇ ਗੁਣ ਗਾਓ, ਨਹੀਂ ਜਨਮ ਅਕਾਰਤਕੀਨ। ਜਦੋਂ ਤੁਸੀਂ ਰੱਬ ਦੇ ਗੁਣ ਗਾਉਣੇ ਹੋ, ਕੌਮਾ ਨਹੀਂ ਤੋਂ ਪਹਿਲਾਂ ਲੱਗ ਗਿਆ ਤਾਂ ਤੁਹਾਡਾ ਜਨਮ ਸਫਲਾ ਹੋ ਗਿਆ, ਕੌਮਾ ਨਹੀਂ ਤੋਂ ਬਾਅਦ ਲੱਗਿਆ ਤਾਂ ਸਾਡਾ ਜਨਮ ਖਤਮ ਹੋਇਆ, ਇੰਨਾ ਹੀ ਉਹਲਾ ਹੈ। ਸੋ ਆਪਾਂ ਇਸੀ ਅਰਦਾਸ ਕਰਨੀ ਹੈ ਕਿ ਸਾਡੇ ਵੀਰ ਜੀ ਸਗਲ ਦੁਆਰ ਕੋ ਛੱਡ ਕੇ ਗਿਹੋ ਤਵਾਰੋ ਦੁਆਰ, ਵਾਹੇ ਗਏ ਕਿ ਲਾ ਜਸ ਗੋਬਿੰਦਾਸ ਤੁਹਾਰ, ਉਸ ਵਿਛੜੀ ਰੂਹ ਤੋਂ ਇਸ ਸੰਸਾਰਿਕ ਯਾਤਰਾ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਇਨਸਾਨ ਭੁੱਲਣਹਾਰ ਹੈ, ਸਮਰੱਥ ਗੁਰੂ ਬਖਸ਼ਣਹਾਰ ਹੈ, ਉਹ ਤਾਂ ਉਹਨਾਂ ਨੂੰ ਵੀ ਬਖਸ਼ ਦਿੰਦਾ ਹੈ ਜੋ ਕਿ ਉਹਦੇ ਨਾਲ ਪ੍ਰੇਮ ਦੇ ਵਿੱਚ ਆ ਕੇ ਕਹਿੰਦੇ ਨੇ ਤੂੰ ਪਾਪੀ ਮੈਂ ਬਖਸ਼ਣਹਾਰ, ਤੂੰ ਪਾਪੀ ਮੈਂ ਬਖਸ਼ਣਹਾਰ, ਉਹ ਤਾਂ ਉਹਨਾਂ ਨੂੰ ਵੀ ਬਖਸ਼ ਦਿੰਦੇ ਆ। ਉਹ ਪਿਆਰ ਨੂੰ ਦੇਖਦੇ ਨੇ, ਉਹ ਤੁਹਾਡੀ ਕੀ ਮਹਿਕ ਛੱਡਦੇ ਹੋ ਤੁਸੀਂ ਉਹ ਦੇਖਦੇ ਹੋ। ਸਾਡੇ ਵੀਰ ਜੀ ਜੋ ਮਹਿਕ ਛੱਡ ਕੇ ਗਏ ਹਨ ਉਸ ਦਾ ਸਬੂਤ ਆਪ ਸਭ ਬੈਠੇ ਹੋ, ਇੰਡੀਆ ਤੋਂ ਲੈ ਕੇ ਈਸਟ ਕੋਸਟ ਤੋਂ ਲੈ ਕੇ ਵੈਸਟ ਕੋਸਟ ਤੱਕ, ਕੈਨੇਡਾ ਤੋਂ ਲੈ ਕੇ ਸਾਰੇ ਪਾਸਿਓਂ ਆਪ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਹੋ, ਪਰਿਵਾਰ ਵੱਲੋਂ ਦਾਸ ਵੱਲੋਂ। ਗੁਰੂ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਗੁਰੂ ਆਪ ਜੀ ਦਾ ਇਹ ਸਫ਼ਰ ਸਫਲਾ ਕਰੇ, ਆਪ ਸਭ 'ਤੇ ਮਿਹਰ ਭਰਿਆ ਹੱਥ ਰੱਖੇ, ਨਾਮਦਾਨ ਚੜ੍ਹਦੀ ਕਲਾ ਹਰ ਵਦਾਨ ਫਤਿਹ ਬਖਸ਼ੇ, ਜੋ ਕਿ ਪਰਿਵਾਰ ਦੇ ਇਸ ਸੋਕਮਈ ਸਮੇਂ ਦੇ ਵਿੱਚ ਪਰਿਵਾਰ ਨਾਲ ਖੜ੍ਹੇ ਹੋ ਕੇ ਪਰਿਵਾਰ ਦਾ ਸਾਥ ਦਿੱਤਾ ਹੈ। ਆਪ ਸਭ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਵੀ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਕਰੋ ਕਿ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਤੋਂ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਨੂੰ ਖਿਮਾ ਕਰਦਿਆਂ ਹੋਇਆਂ ਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਆਵਾਗਮਨ ਤੋਂ ਉਹਨਾਂ ਦਾ ਛੁਟਕਾਰਾ ਦੇਵੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਉਹਨਾਂ ਦੀ ਫੁਲਵਾੜੀ 'ਤੇ ਮਿਹਰ ਭਰਿਆ ਹੱਥ, ਨਾਮਦਾਨ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ੇ। ਸੋ ਅੰਤ ਵਿੱਚ ਇਹੀ ਹੱਥ ਬੰਨ ਕੇ ਬੇਨਤੀ ਹੈ, ਬਹੁਤ ਧੰਨਵਾਦ ਆਪ ਸਾਰਿਆਂ ਦਾ ਜੋ ਪਰਿਵਾਰ ਦੇ ਨਾਲ ਇਸ ਸਮੇਂ ਖੜ੍ਹੇ ਹੋਏ ਹੋ। ਗੁਰੂ ਆਪ ਦੇ ਸਭ 'ਤੇ ਮਿਹਰ ਭਰਿਆ ਹੱਥ ਰੱਖੇ, ਚੜ੍ਹਦੀ ਕਲਾ ਬਖਸ਼ੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਪਾਵਨ ਪਵਿੱਤਰ ਹਜ਼ੂਰੀ ਅੰਦਰ ਭਾਈ ਬਲਵਿੰਦਰ ਸਿੰਘ ਜੀ ਪੱਟੀ ਤਿੰਨਾਂ ਦੀ ਅੰਤਮ ਅਰਦਾਸ ਵਿੱਚ ਸਭਾਏ ਮਾਨਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਸਮਾਪਤੀ ਹੈ। ਧੰਨਵਾਦ ਕਰਦੇ ਹਾਂ ਭਾਈ ਪਰਮਿੰਦਰ ਸਿੰਘ ਜੀ ਪੱਟੀ ਉਹਨਾਂ ਦਾ ਜਿਨ੍ਹਾਂ ਨੇ ਗੁਰਬਾਣੀ ਵਿਚਾਰ ਰੱਖੀ ਹੈ। ਸੋ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਆਪਾਂ ਗੁਰਮਰਿਆਦਾ ਅਨੁਸਾਰ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ। ਦੇਗ ਲੈਣ ਤੋਂ ਉਪਰੰਤ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਲੰਗਰ ਹਾਲ ਵਿੱਚ ਪਹੁੰਚ ਕੇ ਸੇਵਕ ਪਰਿਵਾਰ ਵੱਲੋਂ ਗੁਰੂ ਕਾ ਰੁੱਖਾ ਮਿੱਸਾ ਲੰਗਰ ਤਿਆਰ ਹੈ, ਆਪ ਸਭ ਨੇ ਲੋੜ ਅਨੁਸਾਰ ਲੰਗਰ ਪ੍ਰਸ਼ਾਦਾ ਛਕਣ ਦੀ ਕਿਰਪਾਲਤਾ ਕਰਨੀ ਜੀ। ਸਤਨਾਮ ਵਾਹਿਗੁਰੂ ਦਾ ਜਾਪ ਕਰੀਏ। ਬਾਣੀ ਦੀ ਵਿਚਾਰ ਬਹੁਤ ਅਥਾਹ ਹੈ, ਭਾਈ ਪਰਮਿੰਦਰ ਸਿੰਘ ਜੀ ਹੋਣੀ ਇਹਨਾਂ ਨੇ ਬਾਣੀ ਸੁਣੀ, ਬੜੀ ਸ਼ਰਧਾ ਵਾਲੇ ਨੇ, ਆਪ ਵੀ ਬਾਣੀ ਪੜ੍ਹਦੇ ਵਿਚਾਰ ਰੱਖਦੇ ਨੇ। ਗੁਰਮੁਖ ਜਦੋਂ ਬਾਣੀ ਪੜ੍ਹਦੇ ਨੇ ਤਾਂ ਉਦੋਂ ਅਰਥ ਕਈ ਤਰ੍ਹਾਂ ਨਾਲ ਸੁਰਤ ਵਿੱਚ ਆਉਂਦੇ ਨੇ। ਇੱਕ ਅਨੁਸਾਰ ਸੰਗਤ ਦੇ ਵਿੱਚ ਇਹ ਦੋਹਰੇ ਜਿਹੜੇ ਸਲੋਕ ਨੇ ਇਹ ਦੋਹਰੇ ਦੀ ਚਾਲ ਹੈ, ਦੋਹਰੇ ਹਨ। ਦੋਹਰੇ ਦੀ ਚਾਲ ਜਿਹੜੀ ਹੈ ਉਹ ਸਾਧ ਸੰਗਤ ਜੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤਕੀਨ, ਇਹੋ ਹੀ ਹੈ ਸਾਰਿਆਂ ਦੀ। ਸੋ ਨਹੀਂ ਤਈ ਬਿਸਰਾਮ ਸਟਾਪ ਜਿਹੜਾ ਹੈ ਉਹ ਸ਼ੁੱਧ ਹੈ, ਠੀਕ ਹੈ, ਬਾਣੀ ਦੀ ਚਾਲ ਮੁਤਾਬਕ, ਦੋਹਰੇ ਮੁਤਾਬਕ ਸਾਰੇ ਸਲੋਕ ਦੋਹਰੇ ਨੇ। ਸੋ ਉਂਝ ਗੁਰਮੁਖਾਂ ਦੇ ਮਨ ਵਿੱਚ ਬਾਣੀ ਪੜ੍ਹਦੇ ਅਰਥ ਬਹੁਤ ਆਉਂਦੇ ਨੇ, ਉਹ ਆਪਣੇ ਆਪਣੀ ਅਵਸਥਾ ਹੁੰਦੀ ਹੈ, ਲੇਕਿਨ ਸਾਧ ਸੰਗਤ ਵਿੱਚ ਜਦੋਂ ਆਪਾਂ ਬਾਣੀ ਪੜ੍ਹਨੀ ਹੈ ਉਦੋਂ ਆਪਾਂ ਨਹੀਂ ਤੇ ਵਿਸਰਾਮ, ਇਹ ਹੀ ਕਿਉਂਕਿ ਹੋਰ ਵੀ ਸੰਗਤਾਂ ਨੇ ਸਿੱਖਣੀ ਹੁੰਦੀ ਹੈ ਬਾਣੀ, ਇਸ ਕਰਕੇ ਇੰਨੀ ਕੁ ਬੇਨਤੀ ਜ਼ਰੂਰ ਹੈ। ਸੋ ਆਪ ਸੰਗਤਾਂ ਦਾ ਵਾਹਿਗੁਰੂ ਦੇ ਪਾਣੀ ਵਿੱਚ ਸਮੂਹ ਪੱਟੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਤੁਸੀਂ ਆਏ ਹੋ। ਹੁਣ ਆਪਾਂ ਤਕਰੀਬਨ ਦੇਗ ਵਰਤੀ ਚੁੱਕੀ ਹੈ, ਆਪ ਸੰਗਤਾਂ ਨੂੰ ਬੇਨਤੀ ਹੈ ਵੀ ਗੁਰੂ ਕੀ ਲੰਗਰ ਹਾਲ ਵਿੱਚ ਪਹੁੰਚ ਕੇ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Yarım.

ਵਾਰੀ ਸਤਿਗੁਰ ਦੇਵ ਸੇਵਨ ਆਪਣੀ ਲਾਇਓ ਸੇਵ ਕਿਰਤ ਕਨਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਆਰ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਨ ਆਈ ਰਾਮ ਕਲੀ ਮਹੱਲਾ ਪੰਜਵਾ ਪੰਚ ਸਿੰਘ ਰਾਖੇ ਪ੍ਰਭ ਮਾਰ ਦਸਤ ਬਿਘਿਆੜੀ ਲਈ ਨਿਵਾਰ ਤੀਨ ਆਵਰਤ ਕੀ ਚੁੱਕੀ ਘੇਰ ਸਾਧ ਸੰਗ ਚੁੱਕੇ ਭੈ ਫੇਰ ਸਿਮਰ ਸਿਮਰ ਜੀਵਾ ਗੋਬਿੰਦ ਕਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸਿੰਦ ਰਹਾਓ ਦਾਜ ਗਏ ਤ੍ਰਿਨ ਪਾਪ ਸਮੇਰ ਜਪ ਜਪ ਨਾਮ ਪੂਜੇ ਪ੍ਰਭ ਪੈਰ ਆਨੰਦ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੋਰੀ ਸੁਖ ਮਾਨ ਸਾਗਰ ਤਰਿਓ ਬਾਛਰ ਖੋਜ ਖੇਦ ਨਾ ਪਾਇਓ ਨਹਿ ਫੁਨ ਰੋਜ ਸਿੰਧ ਸਮਾਇਓ ਘਟ ਕੇ ਮਾਹੇ ਕਰਨ ਹਾਰ ਕੋ ਕਿਛ ਅਚਰਜ ਨਾਹੇ ਜੋ ਛੂਟੋ ਤੋ ਜਾਏ ਪਿਆਲ ਜੋ ਕਾਢਿਓ ਤੋ ਨਦਰ ਨਿਹਾਲ ਪਾਪ ਪੁਨ ਹਮਰੈ ਵਸਨਾਹੇ ਰਸਕ ਰਸਕ ਨਾਨਕ ਗੁਣ ਗਾਹੇ ਰਾਮ ਕਲੀ ਮਹੱਲਾ ਪੰਜਵਾ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹੇ ਵਿਆਪਿਆ ਧੋਹੇ ਕੁਦਮ ਕਰੈ ਗਾਡਰ ਜੋ ਛੇਲ ਅਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਇਮ ਨਾ ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵਹਿ ਸਾਚ ਧਨਾ ਰਹਾਉ ਉਨੇ ਕਾਜ ਨ ਹੋਵਤ ਪੂਰੇ ਕਾਮ ਕ੍ਰੋਧ ਮਦ ਸਦਹੀ ਝੂਰੇ ਕਰੈ ਵਿਕਾਰ ਜੀਰੇ ਕਹਿ ਤਾਈ ਗਾਫਲ ਸੰਗ ਨਾ ਤਸੂ ਆ ਜਾਈ ਧਰਤ ਧੋਹ ਅਨਕ ਛਲ ਜਾਨੈ ਕੌਡੀ ਕੌਡੀ ਕਉ ਖਾਕ ਸਿਰ ਛਾਨੈ ਜਿਨ ਦੀਆ ਤਿਸੈ ਨਾ ਚੇਤੈ ਮੂਲ ਮਿਥਿਆ ਲੋਭ ਨਾ ਉਤਰੈ ਸੂਲ ਪਾਰ ਬ੍ਰਹਮ ਜਬ ਭੈ ਦਿਆਲ ਇਹੋ ਮਨ ਹੋਆ ਸਾਧਰਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੈ ਸਾਚ ਸਮਾਏ ਰਾਮ ਕਲੀ ਮਹੱਲਾ ਪੰਜਵਾ ਰਾਜਾ ਰਾਮ ਕੀ ਸਰਨਾਏ ਨਿਰਭਉ ਭੈ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਏ ਰਹਾਉ ਜਾ ਕੈ ਰਾਮ ਬਸੈ ਮਨ ਮਾਹੀ ਸੋ ਜਨ ਦੁੱਤਰ ਪੇਖਤ ਨਾਹੀ ਸਗਲੇ ਕਾਜ ਸਵਾਰੇ ਅਪਨੇ ਹਰ ਹਰ ਨਾਮ ਰਸਨ ਨਿਤ ਜਪਨੇ ਜਿਸ ਕੈ ਮਸਤਕ ਹਾਥ ਗੁਰ ਧਰੈ ਸੋ ਦਾਸ ਅਦੇਸਾ ਕਾਹੇ ਕਰੈ ਜਨਮ ਮਰਨ ਕੀ ਚੁਕੀ ਕਾਨ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸਰ ਭੇਟ ਨਿਹਾਲ ਸੋ ਦਰਸਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਭਵਜਲ ਤਰੈ ਅੰਮ੍ਰਿਤ ਪੀਵਹੁ ਸਾਧ ਪਿਆਰੇ ਮੁਖ ਊਜਲ ਸਾਚਾ ਦਰਬਾਰੇ ਆਨੰਦ ਕਰਹੁ ਤਜ ਸਗਲ ਬਿਕਾਰ ਨਾਨਕ ਹਰ ਜਪ ਉਤਰਹੁ ਪਾਰ ਰਾਮ ਕਲੀ ਮਹੱਲਾ ਪੰਜਵਾ ਇੰਦਨ ਤੇ ਬੈਸੰਤਰ ਭਾਗੈ ਮਾਟੀ ਕਉ ਜਲ ਦਹਿ ਦਿਸ ਤਿਆਗੈ ਉਪਰ ਚਰਨ ਤਲੈ ਆਕਾਸ ਘਟ ਮਹਿ ਸਿੰਧ ਕੀਓ ਪ੍ਰਗਾਸ ਐਸਾ ਸਮਰੱਥ ਹਰ ਜੀਓ ਆਪ ਨਿਮਖ ਨ ਵਿਸਰੈ ਜੀਏ ਭਗਤਨ ਕੈ ਆਠ ਪਹਿਰ ਮਨ ਤਾ ਕਉ ਜਾਪ ਰਹਾਉ ਪ੍ਰਥਮੇ ਮਾਖਨ ਪਾਛੈ ਦੂਧ ਮੈਲੂ ਕੀਨੋ ਸਾਬਨ ਸੂਦ ਭੈ ਤੇ ਨਿਰਭਉ ਡਰਤਾ ਫਿਰੈ ਹੋਂਦੀ ਕਉ ਅਣਹੋਂਦੀ ਫਿਰੈ ਦੇਹੀ ਗੁਪਤ ਬਿਦੇਹੀ ਦੀਸੈ ਸਗਲੇ ਸਾਜ ਕਰਤ ਜਗਦੀਸੈ ਠੱਗਣ ਹਾਰ ਅਨਠੱਗਦਾ ਠਾਗੈ ਬਿਨ ਵੱਖਰ ਫਿਰ ਉੱਠ ਲਾਗੈ ਸੰਤ ਸਭਾ ਮਿਲ ਕਰਹੋ ਬਖਿਆਨ ਸਿਮਰਤ ਸਾਸਤ ਵੇਦ ਪੁਰਾਨ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾ ਕੀ ਪਰਮਗਤ ਹੋਏ ਰਾਮ ਕਲੀ ਮਹੱਲਾ ਪੰਜਵਾ ਜੋ ਤਿਸ ਭਾਵੈ ਸੋ ਥੀਆ ਸਦਾ ਸਦਾ ਹਰ ਕੀ ਸਰਨਾਈ ਪ੍ਰਭ ਬਿਨ ਨਾਹੀ ਆਨ ਬੀ ਆ ਰਹਾਓ ਪੁੱਤ ਕਲਤਰ ਲਖਮੀ ਦੀਸੈ ਇਨ ਮਹਿ ਕਿਛੂ ਨਾ ਸੰਗ ਲੀਆ ਬਿਖੈ ਠਗੋਰੀ ਖਾਏ ਭੁਲਾਨਾ ਮਾਇਆ ਮੰਦਿਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਬ ਜੋਨ ਮਹਿ ਕਿਰਤ ਕਿਰਤ ਕਿਰਤ ਪਿਆ ਪੁਰਬ ਕਮਾਣੇ ਛੁੱਡ ਹੈ ਨਾਹੀ ਜਮਦੂਤ ਗ੍ਰਾਸਿਓ ਮਹਾ ਭਇਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਬ ਜੋਨ ਮਹਿ ਕਿਰਤ ਪਿਆ ਪੁਰਬ ਕਮਾਣੇ ਛੁੱਡ ਹੈ ਨਾਹੀ ਜਮਦੂਤ ਗ੍ਰਾਸਿਓ ਮਹਾ ਭਇਆ ਬੋਲੈ ਝੂਠ ਕਮਾਵੈ ਅਵਰਾ ਤ੍ਰਿਸ਼ਨ ਨਾ ਬੂਝੈ ਬਹੁਤ ਹਿਆ ਅਸਾਧ ਰੋਗ ਉਪਜਿਆ ਸੰਤ ਦੁਖਨ ਦੇਹ ਬਿਨਾਸੀ ਮਹਾ ਖਿਆ ਜਿਨਹਿ ਨਿਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ ਰਾਮ ਕਲੀ ਮਹੱਲਾ ਪੰਜਵਾ ਐਸਾ ਪੂਰਾ ਗੁਰਦੇਵ ਸਹਾਈ ਜਾ ਕਾ ਸਿਮਰਨ ਬਿਰਥਾ ਨਾ ਜਾਈ ਰਹਾਉ ਦਰਸਨ ਪੇਖਤ ਹੋਏ ਨਿਹਾਲ ਜਾ ਕੀ ਧੂਰ ਕਾਟੈ ਜਮ ਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾ ਕੈ ਮਸਤਕ ਰਾਖੈ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਪਤਿਤ ਉਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇ ਜਿਸ ਦਾਨ ਤਜਹਿ ਬਿਕਾਰ ਬਿਨਸੈ ਅਭਿਮਾਨ ਏਕ ਧਿਆਈਐ ਸਾਧ ਕੈ ਸੰਗ ਪਾਪ ਬਿਨਾਸੇ ਨਾਮ ਕੈ ਰੰਗ
ਗੁਰ ਪਰਮੇਸ਼ਵਰ ਸਗਲ ਨਿਵਾਸ ਘਾਟ ਘਟ ਰਬ ਰਹਿਆ ਗੁਣਤਾਸ ਦਰਸ ਦੇਹ ਧਾਰੋ ਪ੍ਰਭ ਆਸ ਨਿਤ ਨਾਨਕ ਚਿਤਵੈ ਸਚ ਅਰਦਾਸ ਰਾਗ ਰਾਮਕਲੀ ਮਹੱਲਾ ਪੰਜਵਾਂ ਘਰ ਦੂਜਾ ਦੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਵਹੁ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗੌਣ ਮਿਟੈ ਮੇਰੇ ਮੀਤ ਰਹਾਓ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮਹਿ ਹੋਏ ਨਿਵਾਸ ਸੰਤ ਸੰਗਤ ਮਹਿ ਹੋਏ ਉਧਾਰ ਨਾਨਕ ਭਵਜਲ ਉਤਰ ਸਪਾਰ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ਰਹਾਓ ਏਕ ਅਰਧ ਹੋ ਸਾਚਾ ਸੋਏ ਜਾ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨਸੇ ਸਭ ਦੁੱਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੈ ਸਭ ਚਿੰਤ ਮਿਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਰ ਨਰ ਹਰੈ ਨਮਸਕਾਰੰ ਜਲਨ ਥਲਨ ਬਿਸੁਧ ਗਗਨ ਏਕ ਏਕੰਕਾਰੰ ਰਹਾਓ ਹਰਨ ਧਰਨ ਪੁਨ ਪੁਨਹਿ ਕਰਨ ਨਹਿ ਗ੍ਰਹਿ ਨਿਰੰਹਾਰੰ ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ਰਾਮ ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚੱਲੇ ਮਾਇਆ ਛਲੇ ਕਨਕ ਕਾਮਨੀ ਰਹਾਓ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸੁਧਾਰੈ ਨਹਿ ਸੰਗ ਗਾਮਨੀ ਸੁਤ ਕਲੱਤਰ ਭਰਾਤ ਮੀਤ ਉਰਜ ਪਰਿਓ ਭਰਮ ਭਰਮ ਮੋਹਿਓ ਇਹ ਬਿਰਖ ਛਾਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨਾਵਾ ਤਿਪਦੇ ਰੇ ਮਨ ਓਟ ਲੇ ਹੋ ਹਰ ਨਾਮਾ ਜਾ ਕੇ ਸਿਮਰਨ ਦੁਰਮਤ ਨਾਸੈ ਪਾਵਹਿ ਪਦ ਨਿਰਬਾਨਾ ਰਹਾਓ ਬੜਭਾਗੀ ਤਿਹ ਜਨ ਕੋ ਜਨ ਹੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈ ਕੁੰਠ ਸਿਧਾਵੈ ਜਾਮਲ ਕੋ ਅੰਤਕਾਲ ਮਹਿ ਨਾਰਾਇਣ ਸੁਧ ਆਈ ਜਾਂ ਗੰਤ ਕੋ ਜੋਗੀਸਵਰ ਬਾਛਤ ਸੋ ਗਤ ਛਿਨ ਮਹਿ ਪਾਈ ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖ ਹੋ ਅਭੈ ਦਾਨ ਤਿਹ ਦੀਨਾ ਰਾਮ ਕਲੀ ਮਹੱਲਾ ਨਾਵਾ ਸਾਧੋ ਕੌਣ ਜੁਗਤ ਅਬ ਕੀਜੈ ਜਾ ਤੇ ਦੁਰਮਤ ਸਗਲ ਬਿਨਾਸੈ ਰਾਮ ਭਗਤ ਮਨ ਭੀਜੈ ਰਹਾਓ ਮਨ ਮਾਇਆ ਮਹਿ ਉਰਜ ਰਹਿਓ ਹੈ ਬੂਝੈ ਨਹਿ ਕਛ ਗਿਆਨਾ ਕੌਣ ਨਾਮ ਜਗ ਜਾ ਕੇ ਸਿਮਰੈ ਪਾਵੈ ਪਦ ਨਿਰਬਾਨਾ ਭੈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸ ਬਾਸੁਰ ਮਹਿ ਨਿਮਖ ਏਕ ਉਰ ਧਾਰੈ ਜਮ ਕੋ ਤ੍ਰਾਸ ਮਿਟੈ ਨਾਨਕ ਤਿਹ ਆਪਣੋ ਜਨਮ ਸਵਾਰੈ ਰਾਮ ਕਲੀ ਮਹੱਲਾ ਨਾਵਾ ਪ੍ਰਾਨੀ ਨਾਰਾਇਣ ਸੁਧ ਲੇਹੇ ਛਿਨ ਛਿਨ ਔਧ ਘਟੈ ਨਿਸ ਬਾਸੁਰ ਵ੍ਰਥਾ ਜਾਤ ਹੈ ਦੇਹ ਰਹਾਓ ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨ ਅਗਿਆਨਾ ਬਿਰਧ ਭਇਓ ਅਜਹੂ ਨਹੀਂ ਸਮਝੈ ਕੌਣ ਕੁਮਤ ਉਰਜਾਨਾ ਮਾਨਿਸ ਜਨਮ ਦਿਓ ਜਿਹ ਠਾਕੁਰ ਸੋ ਤੈ ਕਿਉ ਬਿਸਰਾਇਓ ਮੁਕਤ ਹੋਤ ਨਰ ਚਾਕੈ ਸਿਮਰੈ ਨਿਮਖ ਨਾ ਤਾ ਕਉ ਗਾਇਓ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾਮਨ ਹੋਏ ਹੈ ਅੰਤ ਸਹਾਈ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜ੍ਹੈ ਸੇ ਤਾਰੇ ਸੋਈ ਦਿਨਿਆਰ ਤਪਤ ਰਹਿ ਸਾ ਧਰਤੀ ਸੋ ਪੌਣ ਝੁਲਾਰੇ ਜੁਗ ਜੀ ਖੇਲੇ ਥਾਵ ਕੈਸੇ ਜੀਵਨ ਤਲਬ ਨਿਵਾਰ ਹੋਵੈ ਪ੍ਰਵਾਨਾ ਕਰਹਿ ਧਿਆਣਾ ਕਲ ਲੱਖਣ ਵਿਚਾਰ ਰਹਾਓ ਕਿਤੈ ਦੇਸ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤਹਿ ਨਾਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਚੀਜੈ ਤਪ ਘਰ ਤਪ ਨਾ ਹੋਈ ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲੱਖਣ ਏਈ ਜਿਸ ਸਿਕਦਾਰੀ ਤਸਹਿ ਖੁਆਰੀ ਚਾਕਰ ਕੇਹੇ ਡਰਨਾ ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹੱਥ ਹੋ ਮਰਨਾ ਆਖ ਗੁਣਾ ਕਲ ਆਈਐ ਇਹੋ ਜੁਗ ਕੇਰਾ ਤਿਹੋ ਜੁਗ ਕੇਰਾ ਰਹਿਆ ਤਪਾਵਸ ਜੇ ਗੁਣ ਦੇਹੇ ਤਾ ਪਾਈਐ ਰਹਾਓ ਕਲ ਕਲਵਾਲੀ ਸਰਨ ਬੇੜੀ ਕਾਜੀ ਕ੍ਰਿਸ਼ਨਾ ਹੋਆ ਬਾਣੀ ਬ੍ਰਹਮਾ ਵੇਦ ਅਥਰਬਣ ਕਰਨੀ ਕੀਰਤ ਲਹਿਆ
ਪਤਵਿਨ ਪੂਜਾ ਸਤਵਿਨ ਸੰਜਮ ਜਤਵਿਨ ਕਾਹਿਜ ਨੇਉ ਨਾਵਹੋ ਧੋਵਹੋ ਤਿਲਕ ਚੜਾਵਹੋ ਸੋਚਵਿਨ ਸੋਚਨਾ ਹੋਈ ਕਲਪਰਵਾਨਕ ਤੇਬ ਕੁਰਾਨ ਪੋਥੀ ਪੰਡਿਤ ਰਹੇ ਪੁਰਾਨ ਨਾਨਕ ਨਾਉ ਭਇਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਨ ਨਾਨਕ ਨਾਮ ਮਿਲੈ ਵਡਿਆਈ ਏਦੂ ਉੱਪਰ ਕਰਮ ਨਹੀਂ ਜੇ ਘਰ ਹੋਦੈ ਮੰਗਣ ਜਾਈਐ।